ਸਨਮਾਨ ਯੋਗ ਸਤਸੰਗੀ ਜਨੋ, ਮੈਂ ਜਿਵੇਂ ਆਪ ਜੀ ਨੂੰ ਪਹਿਲਾਂ ਬੇਨਤੀ ਕੀਤੀ ਸੀ ਕਿ ਇਹ ਤਿੰਨ ਹੁਕਮਨਾਮੇ ਇਤਿਹਾਸਕ ਹਨ ਔਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਪ੍ਰਕਾਸ਼ ਪੁਰਬ ਨਾਲ, ਸੰਪੂਰਤਾ ਨਾਲ ਔਰ ਗੁਰਤਾ ਦੇ ਨਾਲ ਸੰਬੰਧਿਤ ਹਨ। ਪਹਿਲੇ ਸ਼ਬਦ ਦਾ ਗਾਇਨ ਕੀਤਾ, ਅਬ ਮੋਹੇ ਜੀਵਨ ਪਦਵੀ ਪਾਈ। ਸਤਿਗੁਰ ਦੀ ਬਖਸ਼ਿਸ਼ ਹੋਈ ਹੈ, ਉਸਦੀ ਮਿਹਰਾਮਤ ਹੋਈ ਹੈ, ਜੀਵਨ ਦਾ ਰੁਤਬਾ ਕੀ ਹੈ ਮੈਂ ਇਸ ਨੂੰ ਸਮਝ ਲਿਆ ਹੈ। ਜੀਵਨ ਦੀ ਸੋਝੀ ਪੈ ਗਈ ਹੈ, ਜੀਵਨ ਸਫਲ ਹੋ ਗਿਆ। ਇਹ ਨਾਦੇੜ ਦੀ ਧਰਤੀ ਹਜ਼ੂਰ ਸਾਹਿਬ ਵਿਖੇ ਸਤਿਗੁਰਾਂ ਨੇ, ਧੰਨ ਗੁਰੂ ਗੋਬਿੰਦ ਸਿੰਘ ਪਿਤਾ ਜੀ ਨੇ ਜਿਸ ਵੇਲੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਬਖਸ਼ਿਸ਼ ਕੀਤੀ, ਉਸ ਵੇਲੇ ਹੁਕਮ ਆਇਆ, ਸਿੱਖ ਸੰਗਤ ਨੇ ਸੁਣਿਆ। ਇਸ ਤੋਂ ਪਹਿਲਾਂ ਗੁਰੂ ਕੀ ਕਾਸ਼ੀ ਦਮਦਮਾ ਸਾਹਿਬ, ਜਿੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸੰਪੂਰਨਤਾ ਕੀਤੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਕੀਤੀ, 31ਵਾਂ ਰਾਗ ਦਰਜ ਕੀਤਾ ਜੈਜਾਵੰਤੀ, ਸੰਪੂਰਨਤਾ ਤੋਂ ਬਾਅਦ ਜੋ ਹੁਕਮ ਆਇਆ ਉਹ ਇਹ ਪਾਵਨ ਬਚਨ ਜਿਸ ਦਾ ਆਪਾਂ ਹੁਣੇ ਗਾਇਨ ਕੀਤਾ ਹੈ, ਸਤਿਗੁਰੂ ਆਇਓ ਸ਼ਰਨ ਤੁਹਾਰੀ। ਇਹ ਸਤਿਗੁਰੂ ਜੀ ਸਾਹਿਬ ਜੀ, ਮੈਂ ਤੁਹਾਡੇ ਚਰਨਾਂ ਵਿੱਚ ਆਇਆ ਹਾਂ, ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ, ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ। ਅਵਰਨਾ ਦੀ ਸੈ ਦੂਜੀ ਠਾਹਰ, ਮੈਨੂੰ ਕੋਈ ਦੂਸਰਾ ਕੋਈ ਟਿਕਾਣਾ ਦਿਖਾਈ ਨਹੀਂ ਦਿੰਦਾ। ਇਹ ਸਿੱਖ ਦਾ ਵਿਸ਼ਵਾਸ ਹੋਣਾ ਚਾਹੀਦਾ ਜੀ। ਸਤਿਗੁਰਾਂ ਦੇ ਚਰਨਾਂ ਚ ਆਣ ਕੇ ਅਰਦਾਸ ਕਰਦਿਆਂ ਇਹ ਪੂਰਾ ਭਰੋਸਾ ਹੋਣਾ ਚਾਹੀਦਾ ਹੈ ਕਿ ਇਸ ਤੋਂ ਸਿੱਖ ਦੀ ਕੋਈ ਦੂਸਰੀ ਥਾਂ ਹੈ ਹੀ ਨਹੀਂ। ਅਵਰਨਾ ਦੀ ਸੈ ਦੂਜੀ ਠਾਹਰ, ਇਹ ਭਰੋਸਾ ਹੋਣਾ ਚਾਹੀਦਾ ਹੈ। ਇਹ ਨਹੀਂ ਕਿ ਅਰਦਾਸ ਕੀਤੀ, ਅੱਜ ਇੱਥੇ ਕੀਤੀ ਤੇ ਕੱਲ ਨੂੰ ਕਿਤੇ ਹੋਰ ਤੁਰ ਪਿਆ, ਕਿਤੇ ਬਹਿ ਬਹਿ ਕੇ ਬਾਬਿਆਂ ਦੇ ਅੱਗੇ ਰੋਂਦਾ ਫਿਰੇ। ਰੋਣਾ ਤਿੱਥੇ ਰੋਈਏ, ਹਰ ਤਰ੍ਹਾਂ ਦਾ ਰੋਣਾ ਗੁਰੂ ਸਮਝਦਾ ਹੈ। ਬਜ਼ੁਰਗ ਇੱਕ ਗੱਲ ਕਹਿੰਦੇ ਹਨ ਕਿ ਜਿਹੜਾ ਬੀਜ ਧਰਤੀ ਤੇ ਡਿੱਗ ਗਿਆ, ਗਿਰ ਗਿਆ, ਉਹ ਉੱਗੇਗਾ ਜ਼ਰੂਰ ਜਦੋਂ ਵੱਤ ਲੱਗੇਗੀ ਸਮਾਂ ਆਉਣ ਤੇ। ਤੁਸੀਂ ਜਦੋਂ ਅਰਦਾਸ ਕਰਦੇ ਹੋ ਨਾ, ਇਹ ਭਰੋਸਾ ਹੋਣਾ ਚਾਹੀਦਾ ਕਿ ਮੈਂ ਅੱਜ ਅਰਦਾਸ ਕੀਤੀ ਹੈ, ਭਾਵੇਂ 20 ਸਾਲਾਂ ਨੂੰ ਪੂਰੀ ਹੋਏਗੀ, ਜ਼ਰੂਰ ਪੂਰੀ, ਕਿਉਂਕਿ ਗੁਰੂ ਯੋਗਤਾ ਵਿੱਚ ਦੇਖਦਾ ਹੈ। ਯੋਗ ਹੋਈਏ ਤਾਂ ਭਾਵੇਂ ਅਗਲੇ ਦਿਨ ਹੀ ਹੋ ਜਾਵੇ, ਇੰਜ ਵੀ ਹੁੰਦਾ ਨਾ ਜੀ, ਅੱਜ ਮੈਂ ਅਰਦਾਸ ਕੀਤੀ ਕੱਲ ਮੇਰੀ ਪੂਰੀ ਹੋ ਗਈ। ਸੋ ਸਤਿਗੁਰਾਂ ਦੇ ਪਾਵਨ ਵਚਨ, ਸਤਿਗੁਰੂ ਆਇਓ ਸ਼ਰਨ ਤੁਹਾਰੀ, ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਾਏ ਹਮਾਰੀ। ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਸ ਵੇਲੇ ਸੰਪੂਰਨਤਾ ਹੋਈ ਉਸ ਵੇਲੇ ਦਾ ਹੁਕਮ ਹੈ। ਜਿਸ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ 1604 ਵਿੱਚ ਪਹਿਲਾ ਪ੍ਰਕਾਸ਼ ਹੋਇਆ, ਉਸ ਵੇਲੇ ਜੋ ਹੁਕਮ ਆਇਆ, ਬਾਬਾ ਬੁੱਢਾ ਜੀ ਨੇ ਹੁਕਮ ਸੁਣਾਇਆ ਸੀਗਾ ਜੀ, ਉਹ ਸੀ ਸੰਤਾਂ ਕੇ ਕਾਰਜ ਆਪ ਖਲੋਆ, ਹਰ ਕੰਮ ਕਰਾਉਣ ਆਇਆ। ਮੈਂ ਸਰਲ ਜੀ ਇਸ ਦੀ ਤਰਜ ਬਣਾਈ ਹੈ, ਆਪਾਂ ਸੰਗਤੀ ਮਿਲ ਕੇ ਗਾਇਨ ਕਰੀਏ ਕਿ ਅੱਜ ਸਤਿਗੁਰਾਂ ਦਾ ਪਹਿਲਾ ਪ੍ਰਕਾਸ਼ ਪੁਰਬ ਆਪਾਂ ਮਨਾ ਰਹੇ ਹਾਂ। ਮਿਲ ਜੁਲ ਕੇ ਇਸ ਸ਼ਬਦ ਦਾ ਗਾਇਨ ਕਰੀਏ, ਬੜੀ ਸਧਾਰਨ ਜਿਹੀ ਇਸ ਦੀ ਤਰਜ ਹੈ, ਕੁਛ ਮੁਸ਼ਕਲ ਨਹੀਂ ਹੋਏਗਾ ਗਾਉਣਾ। ਆਓ ਮਿਲ ਕੇ ਗਾਇਨ ਕਰੀਏ।

ਸਤਨਾਮ ਵਾਹਿਗੁਰੂ ਸਾਹਿਬ ਜੀਓ ਸਤਨਾਮ ਵਾਹਿਗੁਰੂ ਸਾਹਿਬ ਜੀਓ ਹਰ ਜੁਗ ਜੁਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੀ ਹਰ ਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇਉ ਮੁਕਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਈ ਛਡਾਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖ ਦਾਰੂ ਸੁਖ ਰੋਗ ਭਇਆ ਜਾ ਸੁਖ ਤਾਮ ਨ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾ ਹਉ ਕਰੀ ਨ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ

ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣ ਹਾਰੇ ਕੇਤੇ ਤੇਰੇ ਰਾਗ ਪਰੀ ਸਿਉਂ ਕਹੀਐ ਹੈ ਕੇਤੇ ਤੇਰੇ ਗਾਵਣ ਹਾਰੇ ਗਾਵਣ ਤੁਦਨੋ ਪਵਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਣ ਤੁਦਨੋ ਚਿਤ ਗੁਪਤ ਲਿਖ

ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਏ, ਕੇਵੜ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ।

ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ।

ਕੀ ਦਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੇ ਨਾ ਹੋਵੇ ਸੋਗ, ਦੇਦਾ ਰਹੇ ਨਾ ਚੁੱਕੇ ਭੋਗ।

ਰਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰਹਿ ਤੇ ਕਮ ਜਾਤ ਨਾਨਕ ਨਾਵੈ ਬਾਜ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ।

ਬਾਣਾ ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਨ ਜੁਗ ਮਹਿ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਚਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ

ਹਰ ਰੂਪ ਸਵਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵਹੂ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ।

ਹਰਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੈ, ਘਰ ਤਾਂ ਤੇਰੈ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾ

ਸਾਰੂ ਸਾਚ ਨਾਮ ਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ

ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰਧਾਰੂ, ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੂ। ਸਲੋਕ ਮਹਲਾ

सत्संग जी बोलो जी वाहेगुरु वाहेगुरु। एक ओंकार श्री वाहेगुरु जी की पत्नी श्री भगवती जी सहाय वासवती पाचे दसवीं प्रथम भगवती समर कहे गुरु नानक लई त्याय फिर अंकित पुरते अमरदास रामदास हुए सहाय अर्जुन हरगोबिंद सिमरो श्री हर राय श्री हर कृष्ण त्याय सब दुख जाए तेग बहादुर सिमर है कारण उन्हें दयावता है सब थाई हुए सहाय दसवें पातशाह गुरु गोबिंद सिंह जी महाराज सब थाई हुए सहाय दसा पाची ने पितरात्म स्वरूप साथ श्री गुरु ग्रंथ साहब ने पारदारदा तैंतर के गलत से बोलो जी वाहेगुरु। ਕਰੀਬਨ ਬਾਅਦ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਜੱਪੀਆਂ ਟੱਪੀਆਂ ਜਿਹੜਾ ਨਾਮ ਜਪਿਆ ਵੰਡ ਛਕਿਆ ਦੇਹੀ ਚਲਾਈ ਤੇ ਵਾਹੀ ਦੇਹ ਕੇ ਡਿੱਢ ਕੀਤਾ ਤੇ ਨਾ ਪਿਆਰਿਆਂ ਤੇ ਤਿਆਰਿਆਂ ਦੀ ਕਮਾਈ ਦਾ ਤੇ ਅੰਦਰ ਕੇ ਬੋਲੋ ਜੀ ਵਾਹਿਗੁਰੂ। ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਲਵਾਈਆਂ ਚੱਠੀਆਂ ਤੇ ਚੜੇ ਆਰੇ ਨਾ ਚੜਾਏ ਗਏ ਗੁਰਦੁਆਰੇ ਸੇਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸੀ ਕਿਸੇ ਦੇਖੇ ਸੰਸਥਾ ਸੰਗ ਆਇਆ ਤਿੰਨਾਂ ਦੀ ਕਮਾਈ ਦਾ ਤੇ ਅੰਦਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਗੁਰਦੁਆਰਾਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਾਵ ਹੈ ਚਿਤ ਆਮਣ ਕਾ ਸਦ ਕਾ ਸਰ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਦਾ ਰਚਰਿਆ ਹੈ ਦੇਖ ਦੇਖ ਕੇ ਫਤਿਹ ਬਿਲਤੀ ਪੈ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਿਉਂਕਿ ਚੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਿਆ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਤ ਕੇ ਰੱਖ ਕੇ ਆਪ ਵਾਹਿਗੁਰੂ। ਗੁਰੂ ਕੀ ਬਨਵਾਜ ਪੰਜ ਸਦਾ ਸ਼ਾਹਿਦਾਰ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਦੂਰ ਗੁਰਦੁਆਰੇ ਗੁਰਧਾਮ ਜਿਹਨਾਂ ਤੋਂ ਆਪ ਜੀ ਪੰਥ ਨੂੰ ਛੋੜਿਆ ਗਿਆ ਹੈ ਉਹਨਾਂ ਦੇ ਖੁੱਲੇ ਦਰਸ਼ਨ ਦੇ ਦਾਰ ਸੇਵਾ ਸਮਾਜ ਦਾ ਦਾਨ ਆਪਣੀ ਖਾਲਸਾ ਜੀ ਨੂੰ ਬਖਸ਼ੋ ਇਹ ਨਿਵਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੋਏ ਕਰ ਜੋੜ ਕਰੋ ਅਰਦਾਸ ਭਾਵੇ ਧਿਆਨੇ ਰਾਸ। ਇਹ ਗਰੀਬ ਨਿਵਾਜ ਜੀ ਆਪ ਦੇ ਚਰਨ ਕਾਮਨਾ ਅਰਦਾਸ ਮਿਲਦੀ ਆਪ ਨੇ ਬਖਸ਼ਿਸ਼ ਕੀਤੀ ਹੈ ਅੱਜ ਜਿਹੜਾ ਪਿੱਤਰ ਗੁਰਬਾਣੀ ਸੁਖਣੀ ਸਾਹਿਬ ਦੇ ਸੰਪੂਰਨ ਪਾਠ ਦਿੱਤਾ ਐ ਜੁੜੇ ਸਿੰਧਿਆ ਸਮਾਂ ਜਾਣ ਕੇ ਆਪਦੇ ਚਰਨ ਸੋਧਦਾਰ ਰਹਿ ਰਾਜ ਸਾਹਿਬ ਦੇ ਪਾਠ ਕੀਤੇ ਨੇ ਕਿਰਪਾ ਕਰੋ ਭੂਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪੜ੍ਹੀ ਹੋਈ ਬਾਣੀ ਸੋਧ ਕੇ ਸੱਚਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਇਨਸਾਨੀ ਕਿਫਾਇਤਾ ਕਰੋ ਜੀ ਅੱਗੋ ਤੋਂ ਸ਼ੁੱਧ ਤੇ ਪਿੱਤਰ ਬਾਣੀ ਚਾਰੀ ਬੜ ਬੁੱਧੀ ਬਖਸ਼ਿਸ਼ ਕਰੋ। ਗਰੀਬ ਨਿਵਾਜ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਿੱਤਰ ਕਲਾਬ ਸ਼ਾਹੀ ਦੇਗਾਂ ਤਿਆਰ ਕਰੇ ਹਾਜ਼ਰ ਦਤਾਰ ਆਪ ਜੀ ਭੋਗ ਲਾਓ ਸ਼ੀਤ ਪ੍ਰਸਾਦ ਸਾਧ ਸੰਗਤ ਰਤਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪੇ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਕੀ ਬਨਵਾਜ ਆਪ ਦੀਆਂ ਬਖਸ਼ੀਆਂ ਦਾਤਾਂ ਜੋ ਲੰਗਰਾਂ ਟੁੱਟ ਸੇਵਾਰੀਆਂ ਪ੍ਰਵਾਨ ਕਰਨੀ ਆਪ ਦੇ ਜਨ ਸੇਵਾ ਕਰ ਰਹੇ ਸਾਰੇ ਟਹਿਰੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚੱਜ ਕਰ ਬਖਸ਼ੋ ਤੇ ਸਦਾ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ਿਸ਼ ਦੀ ਪਾਲਦਾ ਕਰੋ ਕੀ ਬਨਵਾਜ ਸੇ ਕੌਮ ਨੂੰ ਖਾਲਸਾ ਪੰਥ ਨੂੰ ਏਕਤਾ ਦਿਵਾਗ ਤੇ ਆਦਿ ਬਖਸ਼ੀ ਕਰਕੇ ਸਤਿੰਦਾਰ ਬਖਸ਼ੋ ਚੰਨ ਨਾ ਜੋੜੋ ਗਵਾਉਣ ਦੇ ਪੈਰ ਬਖਸ਼ ਦਿੱਤਾ ਹਰ ਮੈਦਾਨ ਦੁਆਨ ਫਤਿਹ ਬਖਸ਼ ਪਾਲਦਾ ਕਰੋ ਜੀ ਗੁਰੂ ਜੀ ਬਨਵਾਜ ਦੂਰ ਦੁਰਾਦੇ ਕਰਾਂ 'ਚ ਬੈਠੀਆਂ ਲਾਈਵ ਕਰਤਾ ਕਿ ਸ਼ਰਮਕਾਰੀਆਂ ਸਾਰੀ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਸਾਰਾ ਆਪਣੇ ਕਿਰਪਾ ਕੀਤੀ ਸੰਗਤਾਂ ਨੂੰ ਉਦੋਂ ਬਖਸ਼ਣ ਸੰਗਤ ਆਪਦੇ ਜਾਣਾ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਹਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘ ਹਰ ਸੰਗਤਾਂ ਮਾਇਆ ਭੇਟਾ ਕਾਰੀ ਚਾਨਾ ਪ੍ਰਵਾਨ ਕਰੋ ਬਖਸ਼ਣ ਸਾਹਿਬ ਦੀਆਂ ਕਮਾਈਆਂ ਸਫਲ ਕਰੋ ਕਾਰਜ ਵੱਧ ਵਧਾਰ ਸਭ ਸੰਗਤਾਂ ਦੀਆਂ ਸ਼ੁਭ ਕਾਮਨਾਵਾਂ ਸਭਨਾਂ ਦਾ ਪੂਰੀਆਂ ਕਰੋ ਜੀ ਬਖਸ਼ ਕਰੋ ਜੀ ਨਿਵਾਜ ਜੀ ਸੇਵਾ ਪ੍ਰਵਾਨ ਕਰੋ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪਿੱਤਰ ਹੁਕਮ ਨਵੇਂ ਬਖਸ਼ ਕਰੇ ਬਰੰਦ ਅੱਜ ਦੀ ਸ਼ਾਮਾਂ ਦੀ ਕਥਾ ਕੀਤ ਰਮਤਾ ਵਾਸੀ ਆਗਾ ਬਖਸ਼ੋ ਰਹਿੰਦੇ ਕਾਲ ਸਵਾਰ ਕੇ ਚੰਨ ਸੁਣਾ ਦੇ ਬਣਾਓ ਸ਼ੁੱਧ ਤੇ ਪਿੱਤਰ ਸੇਵਾ ਲੈਣ ਕੇ ਬਾਦਲ ਦਿੱਤਾ ਸਹੀ ਪਿਆਰੇ ਮੇਰੇ ਜਿਹਨੇ ਮੈਨੂੰ ਆਪਣਾ ਨਾਮ ਦਿੱਤਾ ਵਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਅਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਝ ਹੈ ਗੋਜ ਸ਼ਬਦ ਮਹਿਲ ਰਾਜ ਕਰੇਗਾ ਖਾਲਸਾ ਆਗੀ ਰਹੇ ਨਾ ਕੋਈ ਖੁਆਰ ਹੋਏ ਸਾ ਮਿਲੇਗੇ ਬਜੇ ਸ਼ਰਨ ਜੋ ਹੋ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਤਰੇ ਪਾ ਜੋ ਸ਼ਰਦ

ਵਾਹਿਗੁਰੂ ਜੀ ਕੀ ਫਤਿਹ। ਚੈਤ ਸ਼ਰੀ ਮਹੱਲਾ ਚੌਥਾ, ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮੇਰੇ ਹੀਰੇ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰੇ ਮਾਥਾ, ਜਨਮ ਜਨਮ ਕੇ ਕਿਲਬਿਕ ਦੁੱਖ ਉਤਰੇ।

0: ਵਾਹਿਗੁਰੂ ਜੀ ਕੀ ਫਤਿਹ।
1: ਜਿਸ ਸਿਮਰਤ ਦੁੱਖ ਜਾਏ ਸਹਿਜ ਸੁਖ ਪਾਈਐ, ਰਹਿਣ ਦਿਨਸ ਕਾ ਜੋਰ ਜੋੜ ਹਰ ਹਰ ਧਿਆਈਐ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੁੱਤਰ ਤੇ ਇਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਇਲਾਹੀ ਬਾਣੀ ਦੇ ਪਾਠ ਭਾਵ ਹੁਕਮਨਾਮਾ ਤੇ ਕੀਰਤਨ ਕਥਾ ਸਰਵਣ ਕਰਕੇ ਸਾਹਿਬਾਂ ਦੀ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਿਭਾਗੋ ਜੋ ਆਪ ਜੀ ਨੇ ਅਰਦਾਸ ਤੋਂ ਉਪਰੰਤ ਬੜਾ ਸੁੰਦਰ ਹੁਕਮਨਾਮਾ ਸਰਵਣ ਕੀਤਾ ਹੈ, ਬਖਸ਼ਿਸ਼ ਹੋਈ ਸੀ ਤਨ ਤਨ ਗੁਰੂ ਰਾਮਦਾਸ ਸਾਹਿਬ ਜੀ ਦੀ। ਰਾਗ ਸੀ ਜੈ ਸ੍ਰੀ, ਇਕੱਤੀ ਰਾਗਾਂ ਦੇ ਵਿੱਚ ਬਾਣੀ ਹੈ ਜੈ ਸ੍ਰੀ ਰਾਗ, ਇੱਕ ਰਾਗ ਹੈ ਉਹਨਾਂ ਵਿੱਚੋਂ। ਹੁਣ ਸੂਚਨਾਵਾਂ ਜੀ, ਪਹਿਲੀ ਸੂਚਨਾ ਮੈਂ ਸ਼ੁਰੂ ਕਰਨੀ ਹੈਗੀ ਆ ਜੋ ਪਾਰਕਿੰਗ ਦੇ ਬਾਰੇ। 8-9 ਅਤੇ 7-8-9 ਨੂੰ ਸੰਤ ਰਣਜੀਤ ਸਿੰਘ ਖਾਲਸਾ ਟੰਡੀਆਂ ਵਾਲਿਆਂ ਨੇ ਆ ਕੇ ਦੀਵਾਨ ਸਜਾਉਣੇ ਨੇ। 7-8-9 ਦਾ ਸਮਾਂ ਹੈ ਜੀ, 6 ਸ਼ਾਮ ਤੋਂ ਲੈ ਕੇ 9 ਸ਼ਾਮ ਤੱਕ, 6 PM to 9 PM ਦੋਨੋਂ ਦਿਨੀ, ਸ਼ੁੱਕਰ ਅਤੇ ਸ਼ਨਿਚਰ, ਫਰਾਈਡੇ ਅਤੇ ਸੈਟਰਡੇ, ਅਤੇ ਐਤਵਾਰ ਨੂੰ ਸੰਡੇ ਨੂੰ ਉਹਨਾਂ ਦਾ ਦੀਵਾਨ ਦਾ ਸਮਾਂ ਹੈਗਾ ਜੀ 11 ਤੋਂ 2। ਸੋ ਉਹਨਾਂ ਦਿਨਾਂ 'ਚ ਪਾਰਕਿੰਗ ਦੀ ਲੋੜ ਪੈਣੀ ਹੈ ਆਪਾਂ ਨੂੰ। ਪਾਰਕਿੰਗ ਪਰਮਿਟ ਸਿਟੀ ਤੋਂ ਮਿਲ ਗਿਆ ਹੈਗਾ, ਅੱਜ ਹੀ ਮੈਨੂੰ ਈਮੇਲ ਆਈ ਹੋਣੀ ਥੋੜ੍ਹਾ ਚਿਰ ਹੋਇਆ, ਜਿਸ ਦੇ ਵਿੱਚ ਸਰਦਾਰ ਸੁਰਜੀਤ ਸਿੰਘ ਬੈਂਸ ਨੇ ਦੱਸਿਆ ਕਿ ਸਿਟਿੰਗ ਪਰਮਿਟ ਦੇ ਦਿੱਤਾ ਹੈਗਾ ਅਤੇ ਉਹ ਸੜਕਾਂ 'ਤੇ ਆਪਾਂ ਪਾਰਕ ਕਰ ਸਕਾਂਗੇ ਜੇ ਇੱਥੇ ਨਹੀਂ ਥਾਂ ਹੋਊਗੀ ਤਾਂ। ਇਹ ਨੋਟ ਕਰ ਲਓ, ਖਾਸ ਤੌਰ 'ਤੇ ਗੁਰਦੁਆਰਾ ਐਵਨਿਊ ਦੇ ਉੱਤੇ। ਇਹ ਜ਼ਰੂਰੀ ਸੂਚਨਾ ਸੀ, ਬਾਕੀ ਸੂਚਨਾਵਾਂ ਹੁਣ ਦਸਵੰਧ ਕੱਢਣ ਲਈ ਵੀ ਉਹਨਾਂ ਨੇ ਵੀ ਅੱਜ ਵੀਡੀਓ ਇਸ਼ੂ ਕੀਤੀ ਆ ਬੈਂਸ ਸਾਹਿਬ ਉਹਨਾਂ ਨੇ ਵੀ, ਅਤੇ ਮੈਂ ਵੀ ਬੇਨਤੀ ਕਰਦਾ ਨੌਰਥ ਅਤੇ ਸਾਊਥ ਹਾਲ ਦੇ ਵਾਸਤੇ, ਦੂਸਰਾ ਸਹਿਜ ਪਾਠ ਰੱਖਣ ਵਾਸਤੇ ਬੇਨਤੀ ਸਭ ਨੂੰ। ਉਸ ਤੋਂ ਅੱਗੇ 7 ਤਰੀਕ ਪਰਸੋਂ ਨੂੰ ਹੈ, ਉਸ ਦਿਨ ਪ੍ਰਕਾਸ਼ ਦਿਹਾੜਾ ਤਨ ਤਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ, ਸਵੇਰੇ ਸ਼ਾਮ ਵਧੇਰੇ ਸਮੇਂ ਦੀ ਕੀਰਤਨ ਦਰਬਾਰ ਹੋਣਗੇ। ਇਸ ਤੋਂ ਪਹਿਲਾਂ ਕਿ ਮੈਂ ਅੱਗੇ ਜਾਵਾਂ, ਮੈਨੂੰ 5 ਅਗਸਤ ਦਾ ਚੇਤਾ ਆ ਗਿਆ, ਵਿਸਕੌਂਸਨ ਓਕ ਕ੍ਰੀਕ ਦੇ ਵਿੱਚ 15 ਸਾਲ ਪਹਿਲਾਂ ਗੁਰੂ ਘਰ ਦੇ ਅੰਦਰ ਆ ਕੇ ਸਵੇਰ ਦੇ ਵੇਲੇ ਜੋ ਕਿਸੇ ਗੋਰੇ ਬੰਦੇ ਨੇ ਆ ਕੇ ਅਤੇ ਜੋ ਨਫ਼ਰਤ ਦਾ ਭਰਿਆ ਸੀ, ਉਸਨੇ ਸਾਡੇ ਸੰਗਤ ਦੇ 7 ਬੰਦੇ ਮਾਰ ਦਿੱਤੇ ਸਨ 15 ਸਾਲ ਪਹਿਲਾਂ। ਅੱਜ ਉਹ ਦਿਹਾੜਾ ਵੀ ਹੈ, ਮੈਂ ਸੋਚਿਆ ਆਪ ਜੀ ਨੂੰ ਯਾਦ ਕਰਾ ਦਿਆਂ। ਸੋ ਉਸ ਤੋਂ ਅਗਲੀ ਸੂਚਨਾ ਜੀ 16 ਤਰੀਕ ਦੀ ਹੈ, 16 ਅਗਸਤ ਨੂੰ ਹੈਲਥ ਫੇਅਰ ਗੁਰੂ ਘਰ ਸੈਨਾ ਦੇ ਹੋ ਰਿਹਾ। ਸਮਾਂ ਉਸਦਾ ਹੈ ਸਵੇਰ 10 ਤੋਂ ਸ਼ਾਮ ਦੇ ਦੁਪਹਿਰ ਤੋਂ ਬਾਅਦ ਦੇ 2 ਵਜੇ ਤੱਕ, ਜਿਸ ਦੇ ਵਿੱਚ ਸਾਰਾ ਕੁਝ ਫ੍ਰੀ ਹੈਗਾ। ਸੋ ਆਪ ਜੀ ਨੇ ਵੱਧ ਤੋਂ ਵੱਧ ਉਸ ਨੂੰ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਉਹ ਓਪਨ ਹੈਗਾ, ਆਪਣੇ ਗੁਰੂ ਘਰ ਵਿਖੇ ਸੋ ਉਸ ਨੂੰ ਲਾਭ ਉਠਾਉਣ ਦੀ ਕੋਸ਼ਿਸ਼ ਕਰਨੀ। 17 ਅਗਸਤ ਨੂੰ ਸੰਗਰਾਂਦ ਹੈ ਭਾਦੋਂ ਦੀ, 22 ਅਗਸਤ ਨੂੰ ਹੈਰੀਟੇਜ ਨਾਈਟ ਮਨਾਈ ਜਾ ਰਹੀ ਹੈ, ਸਿੱਖ ਹੈਰੀਟੇਜ ਨਾਈਟ, ਅਰਥਕੁਏਕ ਦੀ ਸੌਕਰ ਗੇਮ ਦੇ ਵਿੱਚ 7:30 ਵਜੇ ਸ਼ਾਮ ਨੂੰ, ਅਤੇ 30 ਅਗਸਤ ਨੂੰ ਹੈ ਜੀ ਸੰਪੂਰਨਤਾ ਦਿਵਸ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, 7 ਨੂੰ ਲੇਬਰ ਡੇ ਦੀ ਛੁੱਟੀ ਹੈ, ਬਾਕੀ ਲੋਕਾਂ ਨੂੰ ਭਰਾਪਾਂ ਦਾ ਦੀਵਾਨ ਆਪਣੇ ਸਜਣਗੇ ਇੱਥੇ। ਸਤੰਬਰ ਸਤੰਬਰ ਦੀ ਗੱਲ ਕੀਤੀ, ਸਤੰਬਰ 11, 12, 13 ਨੂੰ ਇਕੱਤੀ ਰਾਗ ਦਰਬਾਰ ਹੋਣ ਜਾ ਰਿਹਾ ਜੀ, ਅਤੇ 12 ਨੂੰ ਪ੍ਰਕਾਸ਼, ਪਹਿਲਾ ਪ੍ਰਕਾਸ਼ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ। ਸੋ ਬਹੁਤ ਸੂਚਨਾਵਾਂ ਨੇ, ਅੱਗੇ ਮੈਂ ਹੁਣ ਨਾ ਜਾਵਾਂ, ਮੈਂ ਹੁਣ ਬੇਨਤੀ ਕਰਾਂ ਭਾਈ ਸਾਹਿਬ ਭਾਈ ਪ੍ਰੀਤ ਪਾਲ ਸਿੰਘ ਜੀ ਸ਼ੀਲਾ ਤੋਂ ਜਥੇ ਨੂੰ, ਜੋ ਹਜ਼ੂਰੀ ਰਾਗੀ ਸ੍ਰੀ ਬੰਗਲਾ ਸਾਹਿਬ ਦਿੱਲੀ ਵਾਲੇ ਅਤੇ ਹਜ਼ੂਰੀ ਰਾਗੀ ਸ੍ਰੀ ਗੁਰੂ ਸੈਨਾ ਦੇ ਵਾਲੇ ਨੇ, 7 ਵਜੇ ਤੱਕ ਆਪਣੇ ਉਲਾਹੀ ਮੁੰਡ ਕੀਰਤਨ ਸਾਹਿਬ ਨੂੰ ਕਹਾਉਣਗੇ, ਫਿਰ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ 7:45 ਤੱਕ ਇਲਾਗਵੰਡ ਕਥਾ ਕਰਨਗੇ, ਅਤੇ ਉਸ ਤੋਂ ਬਾਅਦ ਆ ਕੇ ਭਾਈ ਸਾਹਿਬ ਭਾਈ ਹਰਭਜਨ ਸਿੰਘ ਲਹਿਰੀ ਤੋਂ ਜ਼ਿਆਦਾ 8:30 ਤੱਕ ਇਲਾਗਵੰਡ ਕੀਰਤਨ ਸਾਹਿਬ ਨੂੰ ਕਹਾਉਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਲਾਹੀ ਬਾਣੀ ਦਾ ਕੀਰਤਨ ਕਰਦੇ ਹਾਂ। ਸਿੱਖਾਂ ਦੇ ਜੱਥੇ ਪਾਸੋਂ ਅਨੇਕਾਂ ਭੁੱਲਾਂ ਗਲਤੀਆਂ ਹੋਈਆਂ ਹੋਈਆਂ, ਸਤਿਗੁਰੂ ਜੀ ਭੁੱਲਾਂ ਬਖਸ਼ ਕੇ ਬਾਣੀ ਸਾਡੇ ਹਿਰਦੇ ਅੰਦਰ ਵਸਾਉਣ, ਇੱਕੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਣ। ਅਤਿ ਸਤਿਕਾਰਯੋਗ ਭਾਈ ਨਵਨੀਤ ਸਿੰਘ ਜੀ ਲੜੀਵਾਰ ਕਥਾ ਨਾਲ ਸਾਨੂੰ ਜੋੜਨਗੇ ਜੀ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ। ਸਤਨਾਮ ਵਾਹਿਗੁਰੂ ਸਾਹਿਬ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀ। ਹਮ ਅੰਧੁਲੇ ਅੰਧ ਬਿਖੈ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ। ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੈ ਆਪਨ ਪਾਲੀ। ਗੁਰ ਸਿੱਖ ਮੀਤ ਚਲਹੁ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨਹੁ, ਹਰ ਹਰ ਕਥਾ ਨਿਰਾਲੀ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕਹਿ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ।

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਸਤਿਗੁਰਾਂ ਦੀ ਬਖਸ਼ਿਸ਼ ਨਦਰੇ ਅਨਾਇਤ ਦਾ ਸਦਕਾ ਸ਼ਾਮਾਂ ਦੇ ਦੀਵਾਨਾਂ ਦੀ ਹਾਜ਼ਰੀ ਭਾਵਨਾ ਸਹਿਤ ਭਰ ਰਹੇ ਹੋ, ਗੁਰੂ ਚਰਨਾਂ ਵਿੱਚ ਪ੍ਰੇਮ ਸਹਿਤ ਜੁੜ ਮਿਲ ਬੈਠ ਕੇ ਆਪ ਜੀਆਂ ਨੇ ਅੰਮ੍ਰਿਤ ਬਾਣੀ ਦਾ ਕੀਰਤਨ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਰਸੀਲਾ ਤਿਨ੍ਹਾਂ ਦੇ ਜਥੇ ਪਾਸੋਂ ਸਰਵਨ ਕੀਤਾ ਹੈ। ਆਓ, ਸਮਾਂ ਹੋਇਆ ਹੈ ਅੰਮ੍ਰਿਤ ਬਾਣੀ ਦੀ ਕਥਾ ਦਾ, ਜੋ ਨਿਤਾਂ ਪ੍ਰਤੀ ਸਾਹਿਬ ਸਤਿਗੁਰੂ ਧੰਨ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਵਾਰ ਅੰਮ੍ਰਿਤ ਬਾਣੀ ਮਲਾਰ ਕੀ ਵਾਰ, ਜਿਸ ਦੀ ਵਿਚਾਰ ਆਪਾਂ ਪਿੱਛੇ ਸਰਵਨ ਕਰਦੇ ਆ ਰਹੇ ਹਾਂ। ਅੱਜ ਸੱਤਵੀਂ ਪੌੜੀ ਦੇ ਦੋ ਸਲੋਕਾਂ ਦਾ ਪਾਠ ਆਪ ਜੀ ਨੇ ਸਰਵਨ ਕੀਤਾ ਹੈ। ਸਲੋਕਾਂ ਦੀ ਵਿਚਾਰ ਸਮੇਂ ਵਿੱਚ ਰਹਿ ਕੇ ਆਪਾਂ ਕਰਾਂਗੇ। ਸਲੋਕ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਤਾਰ ਪਿਤਾ ਤੀਸਰੇ ਗੁਰਦੇਵ ਜੀ ਦੇ ਸ੍ਰੀ ਮੁਖ ਤੋਂ ਉਚਾਰਨ ਕੀਤੇ ਗਏ ਹਨ। ਇਹਨਾਂ ਸਲੋਕਾਂ ਵਿੱਚ ਬਾਬੀਹੇ ਦੀ ਗੱਲ ਕੀਤੀ ਗਈ ਹੈ ਤੇ ਵਿਆਕੁਲ ਹੋਇਆ ਹਿਰਦਾ ਜਦੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦੇ ਅੱਗੇ ਸੱਚੇ ਹਿਰਦੇ ਦੇ ਨਾਲ ਜੁੜੇ ਹੋਏ ਹਿਰਦੇ ਨਾਲ ਪੁਕਾਰ ਕਰਦਾ ਹੈ ਤੇ ਵਿਆਕੁਲ ਬਬੀਹੇ ਜਗਿਆਸੂ ਦੇ ਕਲਰਾਠੇ ਮਨ ਰੂਪੀ ਧਰਤੀ ਨੂੰ ਫਿਰ ਹਰਿਆ ਭਰਿਆ ਕਰਨ ਦੇ ਲਈ ਕਿਵੇਂ ਗੁਰਦੇਵ ਪਰਮੇਸ਼ਵਰ ਸਤਿਗੁਰ ਰੂਪੀ ਮੇਘ ਨੂੰ ਭੇਜ ਕਰਕੇ, ਉਪਦੇਸ਼ ਭੇਜ ਕਰਕੇ ਜਗਿਆਸੂ ਦੇ ਕਲਰਾਠੇ ਤਪਦੇ ਹੋਏ ਹਿਰਦੇ ਨੂੰ, ਵਿਆਕੁਲ ਹਿਰਦੇ ਨੂੰ ਨਾਮ ਬਾਣੀ ਦੇ ਛਿੱਟਿਆਂ ਨਾਲ ਠੰਡਾ ਕਰਦੇ ਹਨ। ਇਹ ਅੰਮ੍ਰਿਤ ਬਾਣੀ ਦੇ ਇਹਨਾਂ ਸਲੋਕਾਂ ਦੀ ਵਿਚਾਰ ਹੈ, ਇਹਨਾਂ ਸਲੋਕਾਂ ਦਾ ਭਾਵ ਹੈ। ਗੁਰੂ ਕਿਰਪਾ ਕਰੇ ਆਪਾਂ ਸਤਿਗੁਰਾਂ ਦੀ ਬਖਸ਼ਿਸ਼ ਸਦਕਾ ਇਹਨਾਂ ਪਾਵਨ ਦੋ ਸਲੋਕਾਂ ਦਾ ਗੁਰਮਤਿ ਦੀ ਰੋਸ਼ਨੀ ਵਿੱਚ ਅਧਿਐਨ ਕਰਾਂਗੇ, ਵਿਚਾਰਨ ਦਾ ਯਤਨ ਕਰਾਂਗੇ। ਆਓ, ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਰਸਨਾ ਨੂੰ ਪਵਿੱਤਰ ਕਰੀਏ। ਕੋਈ ਰਸਨਾ ਵਾਂਝੀ ਨਾ ਰਹੇ। ਪਿਆਰ ਸਹਿਤ ਆਖੋ ਜੀ।

ਸ਼ਲੋਕ ਮਹੱਲਾ ਤੀਜਾ ਬਾਬੀਹਾ ਜਿਸ ਨੂੰ ਤੂੰ ਪੁਕਾਰਦਾ ਤਿਸ ਨੂੰ ਲੋਚੈ ਸਭ ਕੋਏ। ਤੀਸਰੇ ਗੁਰਦੇਵ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਬਬੀਹੇ ਨੂੰ ਸੰਬੋਧਨ ਹੋ ਕਰਕੇ ਇਹ ਬਚਨ ਕਹਿ ਰਹੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਦਤਾਰ ਜੀ ਦੀ ਬਾਣੀ ਵਿੱਚ ਬਹੁਤ ਬਿੰਬਾਂ ਦੀ, ਪ੍ਰਤੀਕਾਂ ਦੀ, ਰੂਪਕਾਂ ਦੀ ਬਹੁਤ ਭਰਮਾਰ ਗਿਣਤੀ ਦੇ ਅੰਦਰ ਵਰਤੋਂ ਕੀਤੀ ਗਈ ਹੈ। ਉਹਦੇ ਵਿੱਚ ਪੰਛੀਆਂ ਦਾ, ਜਾਨਵਰਾਂ ਦਾ, ਕਾਇਨਾਤ ਦੇ ਬਹੁਤ ਐਸੇ ਪਾਤਰ ਨੇ ਜਿਨ੍ਹਾਂ ਦਾ ਕੋਈ ਵੀ ਗੁਣ ਜਾਂ ਔਗਣ ਹੈ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦਾ ਜ਼ਿਕਰ ਗੁਰਬਾਣੀ ਵਿੱਚ ਉਹਨਾਂ ਦਾ ਹਵਾਲਾ ਦੇ ਕਰਕੇ ਕੀਤਾ ਹੈ। ਪੰਛੀਆਂ ਦਾ ਜਿਵੇਂ ਬਬੀਹਾ ਇੱਕ ਪੰਛੀ ਹੈ, ਹੁਣ ਪੰਛੀ ਦਾ ਪ੍ਰਤੀਕ ਬਿੰਬ ਕੀ ਹੈ? ਪਿਆਸਾ ਹੁੰਦਾ ਹੈ ਬਬੀਹਾ, ਤੇ ਉਸ ਨੂੰ ਸਵਾਂਤੀ ਬੂੰਦ ਤੋਂ ਬਿਨਾਂ ਕੋਈ ਹੋਰ ਬੂੰਦ ਉਹਦੇ ਅੰਦਰ ਦੀ ਤ੍ਰਿਪਤੀ ਨਹੀਂ ਕਰ ਸਕਦੀ। ਇਹ ਬਿੰਬ ਵਰਤ ਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਸਮਝਾਉਣਾ ਇਹ ਚਾਹੁੰਦੇ ਨੇ ਵੀ ਜਿਹੜਾ ਗੁਰਮੁਖ ਹੁੰਦਾ ਹੈ, ਜਗਿਆਸੂ ਹੁੰਦਾ ਹੈ, ਪ੍ਰਭੂ ਦੇ ਪਿਆਰ ਵਿੱਚ ਦਰਸ਼ਨਾਂ ਦੇ ਵਲਵਲੇ ਲੈ ਕਰਕੇ ਜਿਹੜਾ ਪੁਕਾਰਦਾ ਹੁੰਦਾ ਹੈ, ਉਹਦੇ ਪਾਸ ਸੰਸਾਰ ਦੇ ਸਾਰੇ ਪਦਾਰਥ ਉਹਦੇ ਚੌਗਿਰਦੇ ਹੁੰਦੇ ਨੇ, ਪਰ ਉਸ ਨੂੰ ਵਾਹਿਗੁਰੂ ਦੇ ਨਾਮ ਤੋਂ ਬਿਨਾਂ, ਦਰਸ਼ਨਾਂ ਰੂਪੀ ਸਵਾਂਤੀ ਬੂੰਦ ਤੋਂ ਬਿਨਾਂ ਕੋਈ ਵੀ ਵਸਤੂ ਉਹਦੀ ਭੁੱਖ, ਉਹਦੀ ਤਿੱਖ ਮਿਟਾ ਨਹੀਂ ਸਕਦੀ। ਇਹ ਬਿੰਬ ਹੈ, ਜਿਵੇਂ ਬਬੀਹੇ ਤੋਂ ਲਿਆ। ਬਹੁਤ ਪੰਛੀਆਂ, ਜਾਨਵਰਾਂ ਦੇ ਸਤਿਗੁਰਾਂ ਨੇ ਨਾਮ ਵਰਤੇ ਨੇ। ਅਸੀਂ ਜਦੋਂ ਗੁਰਬਾਣੀ ਨੂੰ ਪੜ੍ਹਦੇ ਜਾਂ ਸੁਣਦੇ ਹਾਂ, ਨਿੱਕੇ ਤੋਂ ਨਿੱਕੇ ਜੀਵ ਤੋਂ ਲੈ ਕਰਕੇ ਵੱਡੇ ਤੋਂ ਵੱਡੇ ਆਕਾਰੀ ਜੀਵ ਦਾ ਜ਼ਿਕਰ ਬਾਣੀ ਵਿੱਚ ਕੀਤਾ ਹੈ। ਸਭ ਤੋਂ ਛੋਟਾ ਜੀਵ ਕੀ ਮੰਨਦੇ ਹਾਂ ਅਸੀਂ? ਸਭ ਤੋਂ ਨਿੱਕਾ ਕਿਹਨੂੰ ਮੰਨਦੇ ਹਾਂ? ਕੀੜੀ ਨੂੰ, ਚਿੰਟੀ ਨੂੰ, ਤੇ ਸਭ ਤੋਂ ਵੱਡਾ ਹਾਥੀ ਨੂੰ। ਹੁਣ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਚੀਟੀ ਤੇ ਹਾਥੀ ਦੀ ਗੱਲ ਵੀ ਕੀਤੀ ਹੈ, ਕਿਤੇ ਉਹਨਾਂ ਦੇ ਸੁਭਾਅ ਦੀ ਗੱਲ ਕੀਤੀ ਹੈ, ਕਿਤੇ ਉਹਨਾਂ ਦੇ ਆਕਾਰ ਕਰਕੇ ਕੁਝ ਸਿੱਖਣ ਦੀ ਗੱਲ ਕੀਤੀ। ਜਿਵੇਂ ਚੀਟੀ ਤੋਂ ਨਿਮਰਤਾ ਸਿਖਾਈ, ਹਾਲਾਂਕਿ ਚੀਟੀ ਵਿੱਚ ਨਿਮਰਤਾ ਦੀ ਗੱਲ ਨਹੀਂ, ਪਰ ਉਹਦੇ ਆਕਾਰ ਤੋਂ ਇਹ ਗੁਣ ਲੈ ਲਿਆ ਵੀ ਉਹ ਛੋਟੀ ਹੈ, ਇਸ ਕਰਕੇ ਉਹਦੇ ਤੋਂ ਇਹ ਗੁਣ ਲੈਣਾ ਵੀ ਜਿੰਨਾ ਕੋਈ ਨਿਮਰਤਾ ਵਿੱਚ ਰਹੇਗਾ, ਨੀਵਾਂ ਰਹੇਗਾ, ਉਹ ਵਾਹਿਗੁਰੂ ਦੇ ਮਿਠਾਸ ਰੂਪੀ ਖੰਡ ਨੂੰ ਪ੍ਰਾਪਤ ਕਰ ਲਏਗਾ, ਦਾਣਿਆਂ ਨੂੰ ਪ੍ਰਾਪਤ ਕਰ ਲਏਗਾ। ਤੇ ਜਿੱਡਾ ਕੁ ਵੱਡ ਆਕਾਰੀ ਹੋਏਗਾ ਹਾਥੀ, ਵੈਸੇ ਹਾਥੀ ਦੇ ਅੰਦਰ ਦੋਸ਼ ਬਾਣੀ ਵਿੱਚ ਹੋਰ ਲਿਖਿਆ ਹੈ, ਕਾਮ ਦਾ ਦੋਸ਼ ਹੈ, ਮੈਗਲ ਵੀ ਕਿਹਾ ਗਿਆ, ਕੁੰਚਰ ਵੀ ਕਿਹਾ ਗਿਆ ਉਹਨੂੰ, ਉਹਦੇ ਅੰਦਰ ਕਾਮ ਦਾ ਦੋਖ ਹੈ, ਪਰ ਕਿਤੇ ਉਹਦੇ ਵੱਡ ਆਕਾਰ ਦੇ ਨੂੰ ਦੇਖ ਕਰਕੇ ਜਾਂ ਬਿਆਨ ਕਰਕੇ ਉਹਦਾ ਹੰਕਾਰ ਲਿਖਿਆ ਵੀ ਜਿਵੇਂ ਹਾਥੀ ਵੱਡਾ ਆਕਾਰੀ ਹੁੰਦਾ, ਮਨੁੱਖ ਦੇ ਅੰਦਰ ਵੀ ਹਾਥੀ ਜਿੱਡਾ ਹੰਕਾਰ ਪਲਦਾ, ਇਸ ਕਰਕੇ ਹਾਥੀ ਦੇ ਆਕਾਰ ਨੂੰ ਹੰਗਤਾ ਨਾਲ ਤਸ਼ਬੀਹ ਦੇ ਦਿੱਤੀ, ਤੇ ਚਿੰਟੀ ਦੇ ਛੋਟੇ ਆਕਾਰ ਨੂੰ ਨਿਮਰਤਾ ਨਾਲ ਤੁਲਨਾ ਦੇ ਦਿੱਤੀ। ਅਸੀਂ ਬਾਬਾ ਕਬੀਰ ਜੀ ਦੇ ਬਚਨ ਪੜ੍ਹਦੇ ਹਾਂ ਨਾ, ਜਿੱਥੇ ਉਹਨਾਂ ਨੇ ਕਿਹਾ, ਹਰ ਹੈ ਖਾਂਡ ਰੇਤ ਮੈਂ ਬਿਖਰਿਓ, ਹਸਤੀ ਚੁਣਿਓ ਨਾ ਜਾਏ। ਹਸਤੀ ਦਾ ਅਰਥ ਹੈ ਹਾਥੀ, ਹਾਥੀ ਲਈ ਹਸਤੀ, ਮਤੰਗ, ਕੁੰਚਰ, ਮੈਗਲ ਇਹ ਸ਼ਬਦ ਵਰਤੇ ਗਏ। ਹਸਤੀ ਚੁਣਿਓ ਨਾ ਜਾਏ, ਕਹੋ ਕਮੀਰ ਕੁਲ ਜਾਤ ਪਾਤ ਤਜ, ਚੀਂਟੀ ਹੋਏ ਚੁਣ ਖਾਈ। ਚੀਂਟੀ ਦਾ ਅਰਥ ਇੱਥੇ ਲੈ ਲਿਆ ਨਿਮਰਤਾ, ਵੀ ਤੂੰ ਕੀੜੀ ਬਣ ਜਾ, ਕੀੜੀ ਬਣਨ ਦਾ ਅਰਥ ਹੈ ਨਿਮਰਤਾ ਵਿੱਚ ਆ ਜਾ, ਨਿਵਾਣ ਵਿੱਚ ਆ ਜਾ। ਹਾਥੀ ਦਾ ਅਰਥ ਹੈ ਆਪਣੀ ਹੰਗਤਾ ਨੂੰ ਤਿਆਗ ਦੇ। ਸਿੰਘ ਦਾ, ਸ਼ੇਰ ਦਾ ਜ਼ਿਕਰ ਮਿਲਦਾ ਹੈ, ਕਾਂ ਦਾ ਜ਼ਿਕਰ ਮਿਲਦਾ ਹੈ, ਬਗਲੇ ਦਾ ਜ਼ਿਕਰ ਮਿਲਦਾ ਹੈ, ਹੰਸ ਦਾ ਜ਼ਿਕਰ ਮਿਲਦਾ ਹੈ, ਲੂੰਬੜ ਦਾ, ਬੇਅੰਤ ਜਾਨਵਰਾਂ, ਜੀਵਾਂ ਦੇ, ਉਹਨਾਂ ਦੇ ਸੁਭਾਅ ਔਗਣ, ਗੁਣ ਔਗਣਾਂ ਤੋਂ ਸਤਿਗੁਰੂ ਜੀ ਨੇ ਸਾਨੂੰ ਸਿਖਾਇਆ ਹੈ। ਕੁੱਤੇ ਦਾ ਬਹੁਤ ਜ਼ਿਕਰ ਹੈ, ਸਵਾਣ ਕਰਕੇ, ਕੁੱਕਰ ਕਰਕੇ, ਕੁੱਤਾ ਕਰਕੇ ਲਿਖਿਆ ਹੈ। ਇੱਕ ਬਹੁਤ ਪਿਆਰਾ ਸ਼ਬਦ ਹੈ ਬਾਬਾ ਕਬੀਰ ਜੀ ਦਾ, ਜਿਹਦੀ ਰਹਾਉ ਦੀ ਪੰਕਤੀ ਹੈ ਸ਼ਾਇਦ, ਜੇਤੇ ਜੀਤੇ ਤੇ ਡਹਿਕਾਈ, ਮਾਇਆ ਦੇ ਉੱਪਰ ਸ਼ਬਦ ਹੈ। ਉਹਦੇ ਵਿੱਚ ਬਹੁਤ ਸਾਰੇ ਜਾਨਵਰਾਂ ਦਾ, ਜੀਵਾਂ ਦਾ, ਸਿੱਧਾ ਨਾਥਾਂ ਦਾ ਬਾਬਾ ਜੀ ਨੇ ਜ਼ਿਕਰ ਕੀਤਾ। ਮੈਂ ਸਿਰਫ ਇਹ ਕਹਿਣਾ ਚਾਹੁੰਦਾ ਵੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪੰਛੀਆਂ ਦਾ, ਜਾਨਵਰਾਂ ਦਾ, ਜੀਵਾਂ ਦਾ, ਪ੍ਰਾਣੀਆਂ ਦਾ ਹਵਾਲਾ ਦੇ ਕਰਕੇ ਇੱਕ ਬਿੰਬ ਸਿਰਜਿਆ ਹੈ, ਪ੍ਰਤੀਕ ਸਿੰਬਲ ਬਣਾਇਆ ਹੈ
कि उहदे तों असानू कुछ सेध मिल जाए, सिक्ख्या मिल जाए। इसे तरह जदों भी बरसाती गल, बरसात दे मौसम दी मलार राग अंदर गुरु साहिब जी ने बबीहे दा ते मोर दा बड़ा जिक्र कीता है, क्योंकि मोर भी बदलां दे नालों दी प्रीत है। मोरी रुण झुण लाया भैणे सावण आया, कि वह भी पहलां पाउंदे ने, वह भी पुकारदे ने, ते बबीहा भी पुकारदा है। गुरु साहिब सच्चे पातशाह दतार जी ने यह पंछियां दे नाम वरत के साडे अंदर दी जिज्ञासा नूं, साडे अंदर नूं पढ़न दा, अपने आप नूं स्वै पड़चोल करन दा गुरदेव जी ने एक तरीका दस्या। हुण इत्थे संबोधन बबीहे नूं है, बबीहा, हे बबीहे, जिस नूं तूं पुकारदा, कि जिस नूं तूं पुकार रहा है, बारिश नूं पुकार रहा है, स्वांति बूंद नूं बबीहा पुकार रहा। पर इत्थे भाव यह हो गया अखरी अर्थ, इस पंक्तियां दे भाव अर्थ की हो गए, बबीहे दा अर्थ है जिज्ञासु, गुरमुख जन जिन्हों वाहिगुरु दे नाम दे जल दी प्यास लगी हुई है, नाम जल जी दे अंदर दा आधार है, ते उहदी पुकार करदा है। बबीहा, जिस नूं तू पुकारदा, गुरु साहिब कहिंदे हे बबीहे, जिस स्वांति बूंद नूं तू पुकारदा है, तिस नूं लोचै सब कोई, कल्ला तू ही नहीं, सारी लुकाई उस नूं लोचदी है। जल नूं सारे लोचदे ने, जल सारियां दा आधार है। गुरु अमरदास सच्चे पातशाह दतार पिता महाराज जी ने श्लोक 12 ते वधीक अंदर बबीहे दे श्लोक, बबीहे दे उपर बड़े श्लोक उचारण कीते ने, बबीहे नूं संबोधन हो करके ये बचन कीते ने, ते बचन कीते ने बबीहा, जल मैं तेरा वास है, कि तेरा वास ही जल विच है, जल ही माहे फिराहे, जल दे विच तू फिरदा रहिंदा है, भटकदा रहिंदा है। बबीहा पंछी है, वह पानी दे नेड़े ही रहिंदा है, पर हैरानी दी गल है कि उस पानी राही उहदी प्यास नहीं बुझदी, ते गुरु साहिब सच्चे पातशाह जी बबीहे दे राही ए संबोधन करदे ने कि सारी लुकाई, सारा जीव मनुख जिहड़े ने लोचदे ने, पुकार करदे ने, उहनां दी पुकार ठीक है, लोचा ठीक है, पर उस लोचा नूं पूरिया करन दा जिहड़ा साधन है ना, जिहड़ा रस्ता है ना, वह किसे किसे विरले दे हथ विच हुंदा है। हर किसे दे अंदर इच्छा भली जाग जांदी है। सियाणिया लोकां ने एक बड़े प्यारे वचन कीते ने कि भली इच्छा दी कामना करनी बड़ी चंगी गल है, पर यह जरूरी नहीं इच्छा ते सारे चंगी करदे ने। किसे दे अंदर नूं भी पुछ लो, पढ़ लो, गलबात कर लो, सब कोई चंगी गल ही करेगा, चंगी कामना करेगा, भी मेरा मन करदा मैं आ करा, मेरा जी करदा मैं आ करा, ऐसा होना चाहिए। हर एक दी लोचा ठीक हुंदी है, पर उस लोचा नूं पूरिया करन दा रस्ता हर कोई ठीक नहीं अपनांदा। इच्छा चंगी रख लैणी चंगी गल है, पर उस इच्छा दी पूर्ति दे लई राह भी चंगा चुनना पैंदा, रस्ता भी भला होना चाहिदा है, नहीं ते इच्छा चंगी होवे, कामना भली बंदा करदा होवे, पर मार्ग दे दूजे ते पै जाए, कुराहे ते पै जाए, वो कामना जिहड़ी है पता ही नहीं कदों खंभ ला के उड जांदी है, उहदी थां ते फिर मंद भावनावां, मंद इच्छावां, मंद कल्पना बंदे नूं घेर लैंदियां ने। इस करके गुरदेव जी कहिंदे वी जिस नूं तू पुकारदा है ना बबीहा, जिस नौ तू पुकारदा, तिस नूं लोचै सब कोय, सारा जगत लोचदा है, सारा संसार परमात्मा परमेश्वर दे लई पुकारदा ते है, तरले ते पौंदा है। गुरु साहिब सच्चे पातशाह दतार जी ने बाणी विच बेअंत थावां ते किरपा कीती है कि हर कोई राम राम करता सब जग फिरै, जग दा जग ही जिहड़ा है वाहिगुरु वाहिगुरु करदा है, राम राम करदा है, अल्लाह दा नां लैंदा है, खुदा दा नां लैंदा है, आपो अपने तरीके दे लोचा रखदा है। पर दतार जी कहिंदे लोचा रखनी चंगी गल है, पर सारियां दी लोचा नू भाग लगदा, सारियां दी पुकार नू भाग लगदा कि नहीं, ते गुरदेव पिता महाराज जी अगे कृपा करदे ने, अपनी कृपा करके वससी, वससी दा अर्थ है भी मीह जिवें वरदा है, शब्द असी वरतने आ भी मीह वर रहा है, मीह वस रहा भी कहा जांदा है, वसदा है भाव की छैबर ला रहा है। गुरु साहिब सच्चे पातशाह जी बारिश दी उदाहरण देके तुलना उपमा दे करके कह रहे ने कि जिवें एक बबीहा पुकार करदा है, उवें होर इतां लोचा सब कोए दा अर्थ है कि
कि जदों औड़ लगी हुंदी है ना, औड़ दा मतलब आप जी समझदे हो कि जदों हर पासे तपश होवे, गर्मी होवे, ते बारिश दी एक भी बूंद ना डिगे। वेखो परमात्मा दीआं नियामतां किद्दीआं ने कि भावें मनुख कोल किन्ना मर्जी पानी होवे, जल होवे, पर जदों तपदा होवे ना, तपश होवे, औड़ लगी होवे, जिन्ना चर मेघ नहीं आउंदे, जिन्ना चर बरखा नहीं हुंदी, उन्ना चर धरती दा हिरदा शीतल नहीं हुंदा, ठंडा नहीं हुंदा। ए वाहिगुरु दी नियामत है, भावें किन्ना कोई अपने ते पानी पा ले, पानी दीआं बुछारां पा दे, छिट्टे तरौंक दे, बड़ा कुछ कीता जांदा है। गुरु साहिब सच्चे पातशाह दतार जी कहिंदे जिवें औड़ दे समें विच जीव सारे व्याकुल हो जांदे ने, एक जीव नहीं, बारिश दी लोड़ कल्ले जिमीदार नूं थोड़ा है, जां कल्ले बबीहे नूं थोड़ा है, बारिश दी मीह दी कणी दी ते हर जीव नूं, निक्के तो निक्के धरती दे कण नूं, एक छोटे तो छोटे घा दे तृण नूं भी उस वाहिगुरु परमात्मा दी रहमत बारिश दी लोड़ है, ते वड्डे तो वड्डे जीव नूं भी बारिश चाहीदी है, मीह चाहीदा है। जे औड़ लग जाए, काल पै जाए, बारिश ना होवे, तां बहुत ज्यादा दुनिया जिहड़ी है ਉਹ ਇਸ ਹੱਥੋਂ ਜਿਹੜੀ ਕੁਰਲਾਂਦੀ ਹੈ, ਪੁਕਾਰ ਕਰਦੀ। ਅਗਲੇ ਸਲੋਕ ਵਿੱਚ ਸਤਿਗੁਰਾਂ ਨੇ ਜ਼ਿਕਰ ਕਰਨਾ। ਸੋ ਗੁਰਦੇਵ ਜੀ ਕਹਿ ਰਹੇ ਨੇ ਵੀ ਜਿਵੇਂ ਬਾਰਿਸ਼ ਦੀ ਕਮੀ ਹੋਵੇ, ਔੜ ਲੱਗ ਜਾਏ, ਤੇ ਸਾਰੀ ਲੁਕਾਈ ਪੁਕਾਰਦੀ ਹੈ, ਸਾਰੀ ਲੁਕਾਈ ਤਰਾਹ ਤਰਾਹ ਕਰਦੀ ਹੈ, ਬਬੀਹੇ ਤੂੰ ਵੀ ਕਰ ਰਿਹਾ, ਤੂੰ ਵੀ ਉਹਨਾਂ ਦੇ ਵਿੱਚੋਂ ਹੈ, ਸਾਰੇ ਹੀ ਲੋਚਾ ਰੱਖਦੇ ਨੇ, ਪਰ ਉਹਨੇ ਆਪਣੀ ਕਿਰਪਾ ਨਾਲ, ਆਪਣੀ ਮਰਜ਼ੀ ਨਾਲ, ਆਪਣੀ ਮੌਜ ਨਾਲ ਵਰਸਣਾ ਹੈ, ਕਿਉਂਕਿ ਉਹ ਕਿਸੇ ਦੇ ਹੁਕਮ ਵਿੱਚ ਬੱਝਾ ਹੋਇਆ ਨਹੀਂ, ਉਹ ਕਿਸੇ ਦਾ ਬੱਝਾ ਹੋਇਆ ਨਹੀਂ, ਸਾਰੀ ਲੁਕਾਈ ਪੁਕਾਰਦੀ ਹੈ, ਪਰ ਆਪਣੀ ਕਿਰਪਾ ਕਰਕੇ ਵਸ ਸੀ, ਉਹ ਆਪਣੀ ਕਿਰਪਾ ਦੇ ਨਾਲ ਵਰਸਦਾ ਹੈ, ਆਪਣੀ ਕਿਰਪਾ ਦੇ ਨਾਲ ਫਿਰ ਸਾਰੇ ਜੀਵਾਂ ਦੇ ਉੱਤੇ ਆਪਣੀ ਰਹਿਮਤ ਦਾ ਛੱਟਾ ਪਾਉਂਦਾ ਹੈ। ਵਣ ਤ੍ਰਿਣ ਹਰਿਆ ਹੋਏ, ਤੇ ਫਿਰ ਇੱਕ ਬਬੀਹਾ ਨਹੀਂ, ਵਣ ਵਣ ਦਾ ਅਰਥ ਹੈ ਜੰਗਲ, ਤ੍ਰਿਣ ਦਾ ਅਰਥ ਹੈ ਬੂਟੇ, ਜੰਗਲ ਤੇ ਜੰਗਲ ਦੇ ਸਾਰੇ ਬੂਟੇ ਹੀ ਭਾਵ ਵਣਸਪਤੀ ਹੀ ਸਾਰੀ ਦੀ ਸਾਰੀ ਹੀ ਹਰੀ ਹੋ ਜਾਂਦੀ ਹੈ, ਖਿੜ ਜਾਂਦੀ ਹੈ, ਜਿਹੜੀ ਵਾਹਿਗੁਰੂ ਦੇ ਨਾਮ ਰੁੱਖ ਤੋਂ ਵਰਖਾ ਤੋਂ ਬਿਨਾਂ ਅੰਦਰ ਹਿਰਦੇ ਜਿਹੜੇ ਸੁੱਕੇ ਕਾਨਿਆਂ ਵਰਗੇ ਹੋਏ ਬੈਠੇ ਸਨ, ਪਰ ਜਦੋਂ ਉਸ ਵਾਹਿਗੁਰੂ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਉਹਦੀ ਰਹਿਮਤ ਦਾ ਮੀਂਹ ਪਿਆ, ਉਹਦੀ ਰਹਿਮਤ ਦੀ ਬਰਖਾ ਦੇ ਨਾਲ ਸਾਰੇ ਜੀਵ ਜਿਹੜੇ ਨੇ ਉਹ ਹਰੇ ਭਰੇ ਹੋ ਗਏ, ਉਹਨਾਂ ਦਾ ਹਿਰਦਾ ਖਿੰਡ ਗਿਆ, ਉਹਨਾਂ ਦਾ ਹਿੱਡਾ ਖਿੜ ਗਿਆ, ਮੌਲਿਆ ਹੋ ਗਿਆ। ਗੁਰ ਪ੍ਰਸਾਦੀ ਪਾਈ ਹੈ ਵਿਰਲਾ ਬੂਝੈ ਕੋਏ, ਇਹ ਗੁਰੂ ਦੀ ਕਿਰਪਾ ਦੇ ਨਾਲ ਉਹਦੀ ਰਹਿਮਤ ਦੀਆਂ ਕਣੀਆਂ ਮਿਲਦੀਆਂ ਨੇ, ਅੰਮ੍ਰਿਤ ਨਾਮ ਮਿਲਦਾ ਹੈ, ਕੋਈ ਵਿਰਲਾ ਇਸ ਗੱਲ ਨੂੰ ਬੁੱਝਦਾ ਹੈ, ਬੁੱਝਣ ਦਾ ਅਰਥ ਹੈ ਜਾਣਦਾ ਹੈ, ਸਮਝਦਾ ਹੈ, ਸਾਰੇ ਹੀ ਉਸ ਵਾਹਿਗੁਰੂ ਦੇ ਹੁਕਮ ਨੂੰ ਬੁੱਝ ਨਹੀਂ ਸਕਦੇ, ਜਾਣ ਨਹੀਂ ਸਕਦੇ, ਉਹਦੇ ਘਰ ਦੀ ਰਹਿਮਤ ਨੂੰ ਮਾਣ ਨਹੀਂ ਸਕਦੇ, ਉਸ ਦੀਆਂ ਰਹਿਮਤਾਂ ਨੂੰ ਮਾਣਦੇ ਸਾਰੇ ਹਨ, ਪਰ ਇਹ ਜਾਣਨਾ, ਇਹ ਬੁੱਝਣਾ ਕਿ ਉਹਦੀ ਦਾਤ ਹੈ, ਇਹ ਕਿਸੇ ਵਿਰਲੇ ਗੁਰਮੁਖ ਦੇ ਹੱਥ ਵਿੱਚ ਆਉਂਦਾ, ਕਿਸੇ ਵਿਰਲੇ ਗੁਰਮੁਖ ਦੇ ਹਿੱਸੇ ਵਿੱਚ ਆਉਂਦਾ। ਗੁਰ ਪ੍ਰਸਾਦੀ ਗੁਰੂ ਦੀ ਕਿਰਪਾ ਦੇ ਨਾਲ ਪਾਈ ਹੈ, ਉਹਦੀ ਬਖਸ਼ਿਸ਼ ਨੂੰ ਪਾਇਆ ਜਾਂਦਾ। ਵਿਰਲਾ ਕੋਈ ਵਿਰਲਾ ਅਨੇਕਾਂ ਵਿੱਚੋਂ ਇੱਕ, ਬੁੱਝ ਹੈ, ਸਮਝਦਾ ਹੈ, ਜਾਣਦਾ ਹੈ। ਬਹਿਦਿਆਂ ਉੱਠਦਿਆਂ ਨਿੱਤ ਧਿਆਈ ਹੈ, ਜਿਹੜੇ ਬੁੱਝ ਲੈਂਦੇ ਨੇ, ਜਿਹੜੇ ਜਾਣ ਲੈਂਦੇ ਨੇ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਹੇ ਭਾਈ, ਫਿਰ ਉਹਨਾਂ ਵਾਂਗੂ ਤੂੰ ਵੀ ਬੁੱਝਣ ਵਾਲਿਆਂ ਦੀ ਨਿਸ਼ਾਨੀ ਕੀ ਹੈ ਕਿ ਉੱਠਦਿਆਂ ਬਹਿੰਦਿਆਂ ਪਲ ਪਲ ਸਵਾਸ ਸਵਾਸ ਉਹਦੇ ਸ਼ੁਕਰ ਵਿੱਚ ਰਹਿੰਦੇ ਨੇ, ਉਹਦੇ ਤਰਸ ਵਿੱਚ ਰਹਿੰਦੇ ਨੇ, ਉਹਦੇ ਸ਼ੁਕਰਾਨੇ ਵਿੱਚ, ਉਹਦੀ ਰਜ਼ਾ ਵਿੱਚ ਰਹਿੰਦੇ ਨੇ। ਤੇ ਜੇ ਤੂੰ ਵੀ ਗੁਰ ਪ੍ਰਸਾਦ ਚਾਹੁੰਦਾ ਹੈ, ਗੁਰੂ ਕਿਰਪਾ ਚਾਹੁੰਦਾ ਹੈ, ਬਹਿੰਦਿਆਂ ਉੱਠਦਿਆਂ ਨਿੱਤ ਧਿਆਈ ਹੈ, ਨਿੱਤ ਹੀ, ਰੋਜ਼ ਹੀ, ਹਰ ਵਕਤ ਹੀ ਉੱਠਦਿਆਂ ਬਹਿੰਦਿਆਂ ਉਸ ਵਾਹਿਗੁਰੂ ਪਰਮਾਤਮਾ ਪਰਮੇਸ਼ਵਰ ਨੂੰ ਧਿਆ। ਧਿਆਉਣ ਦਾ ਮਤਲਬ ਹੈ ਹਰ ਵਕਤ ਉਹਦੇ ਸ਼ੁਕਰ ਵਿੱਚ ਹੀ ਰਹਿਣਾ, ਉਹਦੀ ਰਜ਼ਾ ਵਿੱਚ ਰਹਿਣਾ, ਉਹਦੇ ਹੁਕਮ ਵਿੱਚ ਰਹਿਣਾ, ਉਹਦੇ ਹਜ਼ੂਰੀ ਨੂੰ ਮੰਨਣਾ, ਹਰ ਵਕਤ ਵੀ ਉਹ ਮੇਰੇ ਨਾਲ ਹੈ, ਸਦਾ ਅੰਗ ਸੰਗੇ ਹੈ, ਉਹ ਮੇਰੇ ਤੋਂ ਦੂਰ ਨਹੀਂ। ਉਹਨੂੰ ਧਿਆਉਣ ਦਾ ਅਰਥ ਸਿਰਫ ਤੇ ਸਿਰਫ ਇੱਕੋ ਹੀ ਹੈ ਕਿ ਸਦਾ ਉਹਨੂੰ ਆਪਣੇ ਅੰਗ ਸੰਗ ਸਮਝਣਾ, ਸਦਾ ਇਹ ਸਮਝਣਾ, ਸਦ ਵੇਖਦਾ, ਸੜ ਸੁਣਦਾ,
ਸ਼ਬਦ ਰਿਹਾ ਭਰਪੂਰ ਕਿ ਉਹ ਸਦਾ ਹੀ ਜਿਹੜਾ ਹੈ ਸਾਡੇ ਅੰਗ ਸੰਗ ਹੈ, ਉਹਦੀ ਰਜ਼ਾ ਵਿੱਚ ਉਹਦੇ ਭਾਣੇ ਵਿੱਚ ਰਹਿਣਾ ਤੇ ਕਦੀ ਉਹਦੇ ਭਾਣੇ ਦੀ ਉਹਦੇ ਹੁਕਮ ਦੀ ਅਦੂਲਗੀ ਨਾ ਕਰਨਾ, ਇਹ ਹੈ ਉਸ ਨੂੰ ਧਿਆਉਣਾ, ਨਿੱਤ ਧਿਆਈ ਹੈ। ਦਤਾਰ ਜੀ ਕਹਿੰਦੇ ਸਦਾ ਸਦਾ ਸੁੱਖ ਹੋਏ, ਫਿਰ ਸਦੀਵ ਹੀ ਸੁੱਖ ਹੈ, ਸਦਾ ਹੀ ਸੁੱਖ ਹੈ ਉਹਦੇ ਧਿਆਉਣ ਵਿੱਚ। ਬਾਣੀ ਵਿੱਚ ਅਸੀਂ ਬਚਨ ਪੜ੍ਹਦੇ ਹਾਂ, ਅਸੀਂ ਮੰਨਦੇ ਹਾਂ ਵੀ ਸੁੱਖ ਕਦੋਂ ਹੈ, ਜਦੋਂ ਸਾਡੇ ਕੋਲ ਸਾਰੇ ਦੁਨੀਆਂ ਦੇ ਪਦਾਰਥ ਆ ਜਾਣਗੇ ਉਦੋਂ ਸੁੱਖ ਹੈ, ਮਨ ਮਰਜ਼ੀ ਦਾ ਮਿਲ ਜਾਏ ਉਦੋਂ ਸੁੱਖ ਹੈ, ਜਦੋਂ ਮਨ ਮਰਜ਼ੀ ਦਾ ਨਾ ਮਿਲੇ ਉਦੋਂ ਦੁੱਖ ਹੈ। ਪਰ ਗੁਰੂ ਸਾਹਿਬ ਜੀ ਨੇ ਇਸ ਸੁੱਖ ਜਾਂ ਇਸ ਦੁੱਖ ਨੂੰ ਪ੍ਰਵਾਨ ਨਹੀਂ ਕੀਤਾ। ਗੁਰੂ ਸਾਹਿਬ ਜੀ ਕਹਿੰਦੇ ਵੱਡਾ ਸੁੱਖ ਕੀ ਹੈ, ਜਦੋਂ ਵਾਹਿਗੁਰੂ ਪਰਮਾਤਮਾ ਚੇਤੇ ਆਉਂਦਾ, ਤੇ ਸਭ ਤੋਂ ਵੱਡਾ ਦੁੱਖ ਕੀ ਹੈ ਕਿ ਜਦੋਂ ਪਰਮਾਤਮਾ ਵਿਸਰ ਜਾਂਦਾ, ਉਹ ਵਿਸਰ ਜਾਂਦਾ ਤੇ ਸਾਰੇ ਦੁੱਖ ਲਾਗੂ ਹੋ ਜਾਂਦੇ ਨੇ। ਉਹਦੇ ਭੁੱਲਣ ਦੀ ਦੇਰ ਹੈ, ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋਗ, ਸਾਰੇ ਰੋਗ ਵਿਆਪ ਜਾਂਦੇ ਨੇ। ਉਹ ਚਿੱਤ ਆ ਜਾਏ, ਤੂੰ ਚਿੱਤ ਆਵੈ ਮਹਾ ਆਨੰਦਾ। ਦਤਾਰ ਜੀ ਕਹਿੰਦੇ ਜੋ ਚਿੱਤ ਆ ਜਾਏ ਤੇ ਸਭ ਤੋਂ ਵੱਡਾ ਸੁੱਖ ਹੀ ਉਹ ਹੈ, ਉਹਦੇ ਵੱਡਾ ਕੋਈ ਸੁੱਖ ਨਹੀਂ। ਭਾਵੇਂ ਦੁਨੀਆਂ ਦੇ ਅੰਦਰ ਬਹੁਤ ਸੁੱਖਾਂ ਦੇ ਸਾਧਨ ਸਾਡੇ ਪਾਸ ਨੇ, ਪਰ ਗੁਰਦੇਵ ਜੀ ਕਹਿੰਦੇ ਜੇ ਉਹ ਚੇਤੇ ਆਵੇ, ਚੀਤ ਆਵੇ ਤਾਂ ਮਹਾ ਆਨੰਦਾ, ਚਿੱਤ ਆਉਣ ਦੇ ਨਾਲ ਹੀ ਵੱਡੇ ਤੋਂ ਵੱਡਾ ਆਨੰਦ ਹਿਰਦੇ ਨੂੰ ਪ੍ਰਾਪਤ ਹੁੰਦਾ, ਤੇ ਵਿਸਰ ਜਾਇਆ ਸਾਰੇ ਦੁੱਖ ਵਿਆਪ ਜਾਂਦੇ ਨੇ, ਸਾਰੇ ਦੁੱਖ ਲਾਗੂ ਹੋ ਜਾਂਦੇ ਨੇ ਮਨੁੱਖ ਦੇ ਉੱਪਰ, ਜੀਵ ਦੇ ਉੱਪਰ। ਸੋ ਦਾਤਾ ਜੀ ਕਹਿੰਦੇ ਉਹਨੂੰ ਧਿਆਉਣਾ ਸਭ ਤੋਂ ਵੱਡਾ ਸੁੱਖ ਹੈ, ਸਦਾ ਸਦਾ ਸੁੱਖ ਹੋਏ ਨਾਨਕ ਅੰਮ੍ਰਿਤ ਸਦ ਹੀ ਵਰਸਦਾ, ਉਹਦੀ ਨਾਮ ਰੂਪੀਆਂ ਬੂੰਦਾਂ ਅੰਮ੍ਰਿਤ ਰੂਪੀ ਜਲ ਸਦਾ ਵਰਸਦਾ ਹੈ। ਇਹ ਜਗਿਆਸੂ ਬਬੀਹਾ ਉਹ ਸਦਾ ਹੀ ਵਰਸ ਰਿਹਾ ਹੈ, ਗੁਰਮੁਖ ਦੇਵੈ ਹਰ ਸੋਏ, ਪਰ ਉਹ ਹਰੀ ਨਾਮ ਰੂਪੀ ਜਲ ਨਾਮ ਰੂਪੀ ਸਵਾਂਤੀ ਬੂਦ ਕਿਹਨੂੰ ਦਿੰਦਾ, ਜੋ ਗੁਰਮੁਖ ਬਣ ਜਾਂਦਾ। ਗੁਰਮੁਖ ਦਾ ਅਰਥ ਹੈ ਜਿਹਦਾ ਮੁੱਖ ਗੁਰੂ ਵੱਲ ਹੋ ਗਿਆ, ਜਿਹੜਾ ਗੁਰੂ ਅਨੁਸਾਰੀ ਹੋ ਜਾਂਦਾ ਹੈ, ਉਹਨੂੰ ਵਾਹਿਗੁਰੂ ਦੀਆਂ ਅੰਮ੍ਰਿਤ ਬੂੰਦਾਂ ਸਦਾ ਮਿਲਦੀਆਂ, ਅੰਮ੍ਰਿਤ ਸਦਾ ਝੜਦਾ ਹੈ ਵਾਹਿਗੁਰੂ ਦੇ ਦਰ ਤੇ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਕਈ ਥਾਵਾਂ ਤੇ ਗੁਰਦੇਵ ਜੀ ਦੇ ਲਈ ਸੋਮ ਸ਼ਬਦ ਵਰਤਿਆ। ਸੋਮ ਦਾ ਸੰਬੰਧ ਹੈ ਚੰਦਰਮਾ ਨਾਲ, ਤੇ ਸੋਮ ਦਾ ਸੰਬੰਧ ਹੁੰਦਾ, ਸੋਮ ਦਾ ਅਰਥ ਹੁੰਦਾ ਹੈ ਅੰਮ੍ਰਿਤ। ਅੰਮ੍ਰਿਤ ਚੰਦਰਮਾ ਤੋਂ ਝੜਦਾ ਮੰਨਿਆ ਗਿਆ ਹੈ, ਜੋਗੀ ਲੋਕਾਂ ਦੀ ਇਹ ਪੱਧਤੀ ਹੈ, ਪਰ ਗੁਰਦੇਵ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੀ ਇਹ ਬਿੰਬ ਲੈ ਲਿਆ ਕਿ ਜਿਵੇਂ ਜੋਗੀ ਮੰਨਦਾ ਹੈ ਵੀ ਚੰਦਰਮਾ ਤੋਂ ਸੋਮ ਝੜਦਾ, ਉਹ ਪੀ ਕੇ ਅਮਰ ਹੋ ਜਾਂਦਾ ਹੈ, ਕਹਿੰਦੇ ਉਹ ਤੇ ਪਤਾ ਨਹੀਂ ਕਦੋਂ ਝਰੇਗਾ ਕਦੋਂ ਮਿਲੇਗਾ, ਪਰ ਇਸ ਸੰਸਾਰ ਜਗਤ ਦੇ ਅੰਦਰ ਗੁਰੂ ਰੂਪੀ ਚੰਦਰਮਾ ਦੇ ਕੋਲੋਂ ਸਦਾ ਹੀ ਅੰਮ੍ਰਿਤ ਸਦਾ ਹੀ ਸੋਮ ਸੱਸ ਜਿਹੜਾ ਹੈ ਝੜਦਾ ਹੈ ਟਪਕਦਾ ਹੈ। ਪਰ ਤੂੰ ਐਸਾ ਜੋਗੀ ਬਣ ਜਾ, ਐਸਾ ਜਗਿਆਸੂ ਬਣ ਜਾ ਕਿ ਗੁਰੂ ਤੇਰੇ ਤੇ ਤਰੁੱਟ ਕੇ ਤੈਨੂੰ ਉਹ ਅੰਮ੍ਰਿਤ ਬੂੰਦ ਪਿਆ ਦੇ, ਸਵਾਂਤੀ ਬੂੰਦ ਤੈਨੂੰ ਪਿਆ ਦੇ, ਤੇ ਉਹ ਬੂੰਦ ਤੇਰੇ ਅੰਦਰ ਪੈ ਕੇ ਤੈਨੂੰ ਅਮਰ ਕਰ ਦੇ, ਉਹ ਬੂੰਦ ਤੇਰੇ ਉੱਤੇ ਪੈ ਕੇ ਤੈਨੂੰ ਅਮਰ ਕਰ ਦੇ, ਉਹ ਵਾਹਿਗੁਰੂ ਦੇ ਨਾਮ ਰੂਪੀ ਬੂੰਦ ਨੂੰ ਤੂੰ ਆਪਣੇ ਹਿਰਦੇ ਦੇ ਅੰਦਰ ਪਰੋ ਲੈ, ਧਾਰਨ ਕਰ ਲੈ, ਤੈਨੂੰ ਸਦਾ ਹੀ ਸੁੱਖ ਮਿਲੇਗਾ। ਗੁਰਮੁਖ ਨੂੰ ਅਨਾਨਕ ਅੰਮ੍ਰਿਤ ਸਦ ਹੀ ਵਰਸਦਾ, ਗੁਰਮੁਖ ਦੇਵੈ ਹਰ ਸੋਏ, ਉਹ ਹਰਿਓ ਪਰਮਾਤਮਾ ਗੁਰਮੁਖ ਨੂੰ ਇਹ ਨਾਮ ਜਲ ਨਾਮ ਨਿਧਾਨ ਦਿੰਦਾ ਹੈ। ਤੇ ਬਾਣੀ ਵਿੱਚ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੇਅੰਤ ਥਾਵਾਂ ਤੇ ਕਿਰਪਾ ਕੀਤੀ ਹੈ ਕਿ ਨਾਮ ਦਾ ਦਾਤਾ ਕੋਈ ਹੋਰ ਨਹੀਂ, ਕਿਸੇ ਹੋਰ ਕੋਲੋਂ ਨਾਮ ਨਹੀਂ ਮਿਲਣਾ। ਬੜੇ ਲੋਕ ਨੇ, ਗੁਰੂ ਨੇ ਸੰਸਾਰ ਅੰਦਰ ਝੂਠੇ ਸੱਚੇ ਜਿਹੜੇ ਕੰਨਾਂ ਵਿੱਚ ਨਾਮ ਦਿੰਦੇ ਨੇ, ਕੰਨ ਵਿੱਚ ਨਾਮ ਦਿੰਦੇ ਨੇ, ਗੁਪਤ ਨਾਮ ਦਿੰਦੇ ਨੇ, ਪਰ ਦਤਾਰ ਜੀ ਕਹਿੰਦੇ ਉਹ ਸਾਰੇ ਗੁਰੂ ਜਿਹੜੇ ਨੇ ਸੰਸਾਰ ਜਗਤ ਦੇ ਵਿਸ਼ੇ ਵਿਕਾਰਾਂ ਦੀ ਪਕੜ ਵਿੱਚ ਨੇ, ਸਵਾਰਥ ਵਿੱਚ ਨੇ। ਇੱਕ ਸ਼ਬਦ ਗੁਰੂ ਹੈ ਜਿਹੜਾ ਨਿਰਲੇਪ ਹੈ, ਜਿਹੜਾ ਆਕਾਰ ਦਾ ਨਿਰੰਕਾਰ ਦਾ ਰੂਪ ਹੈ, ਉਹ ਸ਼ਬਦ ਗੁਰੂ ਹੀ ਹੈ। ਉਸ ਸ਼ਬਦ ਗੁਰੂ ਦੇ ਲੜ ਲੱਗ ਜਾ, ਉਹੀ ਤੈਨੂੰ ਨਾਮ ਦੀ ਦਾਤ ਦੇ ਸਕਦਾ ਹੈ। ਗੁਰੂ ਸ਼ਬਦ ਤੋਂ ਬਿਨਾਂ ਹੋਰ ਕੋਈ ਨਾਮ ਦਾ ਦਾਤਾ ਨਹੀਂ ਹੋ ਸਕਦਾ, ਤੇ ਨਾਮ ਤੋਂ ਬਿਨਾਂ ਮੁਕਤੀ ਨੇ। ਗੁਰੂ ਨਾਮ ਦੇਵੇ ਤਾਂ ਜੀਵਨ ਦੀ ਮੁਕਤੀ ਹੈ, ਤੇ ਗੁਰੂ ਜਿਹੜਾ ਹੈ ਉਹ ਸ਼ਬਦ ਗੁਰੂ ਹੀ ਹੈ। ਸ਼ਬਦ ਤੋਂ ਬਿਨਾਂ ਕੋਈ ਹੋਰ ਗੁਰੂ ਨਹੀਂ ਹੋ ਸਕਦਾ। ਜਿਹੜੇ ਦੇਹਧਾਰੀ ਵੀ ਗੁਰੂ ਬਣ ਬੈਠੇ ਨੇ, ਉਹਨਾਂ ਦੇ ਪਾਸ ਵੀ ਸ਼ਬਦ ਹੀ ਹੈ, ਉਹ ਵਰਤਦੇ ਸ਼ਬਦ ਨੂੰ ਨੇ, ਪਰ ਉਹ ਨਾਮ ਆਪਣਾ ਧਰਾ ਲੈਂਦੇ ਨੇ, ਕਿਉਂਕਿ ਸੰਸਾਰ ਵਿੱਚ ਹੰਗਤਾ ਦੀ ਬੜੀ ਵੱਡੀ ਪਕੜ ਹੈ ਨਾ। ਸ਼ਬਦ ਜਿਹੜਾ ਹੈ ਦੇਣਾ ਸ਼ਬਦ ਹੀ ਹੈ ਕੰਨਾਂ ਵਿੱਚ,
पर नाम अपना रखना है। शरीर बिनसते रहिंदे ने, शरीर बदलते रहिंदे ने, पर शब्द कदी बदलदा नहीं, शब्द सदा अटल है। इस करके गुरुदेव पिता महाराज ने सानू पहला ही कई सौ साल पहला शब्द गुरु दे लड़ ला दिता। देह दा जेड़ा कंसेप्ट सी, देह दी जेड़ी मर्यादा सी, सतगुरु दतार ने दसवें जामे विच मिटा दिती। ते यही क्या आग्या भई अकाल की तबे चलायो पंथ, सब सिखण को हुक्म है गुरु मान्यो ग्रंथ। गुरु ग्रंथ जी मान्यो प्रगट गुरा की दे, जो प्रभ कौ मिल गो चहै। जेड़ा वाहिगुरु नु मिलना चाहता है, जो परमात्मा नु मिलना चाहता है, की करे? खोज शब्द मैं लेहे, वो शब्द विच खोजे। गुरु ने शब्द विच मिलना है, प्रभु ने शब्द विच मिलना है। भाई साहब भाई नंद लाल जी ने गुरु दशमेश पातशाह जी ने पूछा सी कि वाहिगुरु सतगुरु जीओ, अकाल पुरख वाहिगुरु के किन्ने रूप ने, किन्ने स्वरूप ने? गुरु साहब सच्चे पातशाह जी ने कहा सी तुहाडे किन्ने रूप ने, पूछा सी भी गुरु के किन्ने रूप ने। ते गुरुदेव ने कहा सी कि भाई नंद लाल जी, गुरु निराकार भी है, अकाल पुरख का रूप है, गुरु सरगुण रूप विच भी है, सारी कायनात विच वसद है। जदो गुरु नाल प्यार करे तो सारी कायनात नाल प्यार करे। निराकार रूप भी गुरु का है, साकार रूप भी गुरु का है, ते तीसरा रूप है शब्द रूप। मैं शब्द रूप भी हाँ, शब्द रूप विचों ही सरगुण ते निर्गुण दे दर्शन हुंदे ने। जिदी शब्द नाल सांझ बन गई, शब्द तो ही सरगुण दे विच परमात्मा प्रगट होएगा, ते शब्द राही निर्गुण दे विच असी जाना है। इस करके शब्द साडा धुरा है, शब्द साडा धुर है, जोड़ है। इहदे तो बिना सरगुण निर्गुण की उपासना ही नहीं हो सकती। सरगुण की ते निर्गुण की उपासना ही शब्द नाल होनी है। पर यह मिलता किनू है? गुरुदेव जी कहते गुरमुख देव है हर सोए, हर ही उन्होंने देंदा जिहड़े गुरमुख बन जाते हैं, लायक हो जाते, अधिकारी पात्र हो जाते हैं। जिहड़ा पात्र होएगा, पात्र का अर्थ है भांडा। असीं सारे जानते अज तां भांडे रल मिल जाते ना। पुराने समय अंदर जिहड़ियां सवाणियां घर विच कम करदियां सन, उन्होंने वक्खो वक्खरियां सुगातां दे भांडे रखे सन। खट्टे का भांडा वक्खरा हुंदा सी, ते दुध का भांडा वक्खरा हुंदा सी। खट्टे वाले भांडे विच, क्योंकि उदो भांडे मिट्टी दे हुंदे सन, उन्हां विच उह चीज़ां जज़्ब हो जांदियां सन, ते खट्टे दे भांडे विच दुध नहीं सी समा सकदा, दुध दे भांडे विच खट्टा नहीं समा सकदा। भांडा पात्र वक्खरा रखिया हुंदा सी कि इस चीज़ का पात्र है, इस चीज़ का पात्र है।

ਅਰਦਾਸਤੀ ਜਾਤ ਸਿਖਾ ਦਿੰਦੀਆਂ ਪੰਕਤੀਆਂ ਕਿ ਅਰਦਾਸ ਕਿਵੇਂ ਵਾਹਿਗੁਰੂ ਕੰਨ ਲਾ ਕੇ ਸੁਣਦਾ ਕਿ ਇੱਕ ਤਾਂ ਸਾਡੀ ਉਹ ਜ਼ਰੂਰਤ ਹੋਵੇ, ਸਮੇਂ ਦੀ ਮੰਗ ਹੋਵੇ, ਸਮੇਂ ਦੀ ਲੋੜ ਹੋਵੇ, ਤੇ ਦੂਸਰਾ ਸਾਡੀ ਲਿਵ ਲੱਗੀ ਹੋਵੇ। ਅਸੀਂ ਪਰਮਾਤਮਾ ਨੂੰ ਉਸ ਢੰਗ ਨਾਲ ਪੁਕਾਰਦੇ ਹੋਈਏ ਵੀ ਤੇਰੇ ਤੋਂ ਬਿਨਾਂ ਹੋਰ ਕੋਈ ਨਹੀਂ, ਤਾਂ ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਵਾਹਿਗੁਰੂ ਉਸ ਅਰਦਾਸ ਨੂੰ ਸੱਚਾ ਸੁਣਿਆ ਕੰਨ ਦੇ, ਵਾਹਿਗੁਰੂ ਕੰਨ ਲਾ ਕੇ ਸੁਣਦਾ। ਇਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਵੀ ਬਚਨ ਕੀਤੇ ਨੇ ਕਿ ਪਰਮਾਤਮਾ ਕੰਨ ਲਾ ਕੇ ਮੇਰੀ ਗੱਲ ਸੁਣ। ਕੰਨ ਲਾਣ ਦਾ ਅਰਥ ਹੈ ਵਾਹਿਗੁਰੂ ਤੇ ਨਿਰਗੁਣ ਹੈ, ਵੀ ਬੜੇ ਨੇੜੇ ਹੋ ਕੇ ਮੇਰੀ ਗੱਲ ਨੂੰ ਸੁਣ। ਜਦੋਂ ਤਿਲੰਗ ਰਾਗ ਦਾ ਬਚਨ ਪੜ੍ਹਦੇ ਹਾਂ ਅਸੀਂ, ਯੱਕ ਅਰਜ ਗੁਫਤਮ ਪੇਸ ਤੋਂ ਦਰ ਗੋਸ ਕੁਨ ਕਰਤਾਰ, ਗੋਸ ਦਾ ਅਰਥ ਵੀ ਕੰਨ ਹੁੰਦਾ ਫਾਰਸੀ ਵਿੱਚ, ਕਿ ਹੇ ਵਾਹਿਗੁਰੂ ਦਰ ਗੋਸ ਕੁਨ ਕਰਤਾਰ, ਕੰਨ ਨੇੜੇ ਕਰ। ਕਿੰਨਾ ਵਿਸ਼ਵਾਸ ਹੈ, ਕਿੰਨਾ ਪਿਆਰ ਹੈ, ਕਿੰਨਾ ਇਉਂ ਕਹਿ ਲਈਏ ਮਿਲਵਰਤਨ ਹੈ, ਕਿੰਨੀ ਅਪਨਤ ਹੈ। ਇਹ ਅਰਦਾਸ ਹੈ ਕਿ ਜਿਹਦੇ ਅੱਗੇ ਅਸੀਂ ਅਰਦਾਸ ਕਰਨੇ ਆ, ਅਪਨਤ ਨਾਲ ਕਰਨੇ ਆ ਕਿ ਸਾਨੂੰ ਪਤਾ ਹੀ। ਹੁਣ ਅਰਦਾਸਾਂ ਤੇ ਮਰਿਆਦਾ ਦੇ ਅਨੁਸਾਰ ਜਾਂ ਪਿਰਤ ਦੇ ਅਨੁਸਾਰ ਬੰਦਾ ਹੱਥ ਜੋੜ ਕੇ, ਪਤਾ ਨਹੀਂ ਕਿੰਨੇ ਕੁ ਲੋਕ ਸਵੇਰ ਤੋਂ ਲੈ ਕਰਕੇ ਸ਼ਾਮ ਤੱਕ ਗੁਰੂ ਅੱਗੇ ਪਰਮਾਤਮਾ ਅੱਗੇ ਅਰਦਾਸਾਂ ਕਰਦੇ ਨੇ, ਪਰ ਅਰਦਾਸ ਕਰਨ ਤੋਂ ਪਹਿਲਾਂ ਕਦੀ ਆਪਣੇ ਅੰਦਰ ਇਹ ਝਾਤੀ ਮਾਰੀ ਹੈ ਵੀ ਜਿਹਦੇ ਅੱਗੇ ਮੈਂ ਅਰਦਾਸ ਕਰਨ ਲੱਗਾ ਮੇਰੀ ਇਹਦੇ ਨਾਲ ਅਪਨਤ ਹੈ, ਮੇਰਾ ਇਹਦੇ ਨਾਲ ਸੰਬੰਧ ਹੈ, ਮੇਰਾ ਇਹਦੇ ਨਾਲ ਜੋੜ ਹੈ। ਅਸੀਂ ਸੰਸਾਰ ਵਿੱਚ ਵੇਖੀਏ ਜਿਹੜੇ ਬੰਦੇ ਨੂੰ ਅਸੀਂ ਜਾਣਦੇ ਨਹੀਂ, ਜਿਹੜੇ ਬੰਦੇ ਨਾਲ ਸਾਡਾ ਕੋਈ ਵਾਹ ਵਾਸਤਾ ਹੀ ਨਹੀਂ, ਜਿਹੜੇ ਬੰਦੇ ਨਾਲ ਸਾਡਾ ਕਦੀ ਮਿਲਵਰਤਨ ਹੀ ਨਹੀਂ ਹੋਇਆ, ਅਸੀਂ ਆਪਣੇ ਅੰਦਰ ਦੀ ਕੋਈ ਗੱਲ ਉਹਨੂੰ ਦੱਸ ਸਕਦੇ ਹਾਂ? ਆਪਣੇ ਦੁੱਖ, ਆਪਣਾ ਅੰਦਰ ਦਾ ਕੋਈ ਵੇਦਨ, ਆਪਣੇ ਅੰਦਰ ਦੀ ਕੋਈ ਪੁਕਾਰ, ਕੋਈ ਮੰਗ ਉਹਦੇ ਅੱਗੇ ਕਰਾਂਗੇ? ਭਾਈ ਮੈਨੂੰ ਆਹ ਚੀਜ਼ ਚਾਹੀਦੀ, ਉਹ ਕਹੇਗਾ ਤੂੰ ਕੌਣ ਹੈ, ਮੈਂ ਤੈਨੂੰ ਜਾਣਦਾ ਨਹੀਂ, ਅੱਜ ਤੋਂ ਪਹਿਲਾਂ ਤੈਨੂੰ ਕਦੀ ਵੇਖਿਆ ਹੀ ਨਹੀਂ। ਸੋ ਇਹਦਾ ਭਾਵ ਇਹੀ ਹੈ ਕਿ ਅਰਦਾਸ ਦਾ ਮਤਲਬ ਹੈ, ਅਰਦਾਸ ਸਭ ਤੋਂ ਪਹਿਲਾਂ ਸੰਬੰਧ ਜੋੜਦੀ ਹੈ ਕਿ ਤੇਰਾ ਪਰਮਾਤਮਾ ਨਾਲ ਸੰਬੰਧ ਬਣੇ ਪਹਿਲਾਂ, ਤੇ ਸੰਬੰਧ ਲਈ ਕੀਰਤੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਜਿੱਥੇ ਵੀ ਅਰਦਾਸ ਦੇ ਸ਼ਬਦ ਆਏ ਨੇ ਨਾ, ਵੀ ਜਿੱਥੇ ਗੁਰੂ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਹੈ ਜਾਂ ਕਰਨੀ ਸਿਖਾਈ ਹੈ, ਸਿੱਧੀ ਮੰਗ ਨਹੀਂ ਰੱਖੀ, ਸਭ ਤੋਂ ਪਹਿਲਾਂ ਕੀ ਕੀਤਾ, ਉਸ ਵਾਹਿਗੁਰੂ ਦੀ ਕੀਰਤੀ ਕੀਤੀ ਹੈ। ਜਿਵੇਂ ਤਿਲੰਗ ਰਾਗ ਦਾ ਸ਼ਬਦ ਹੀ ਮੈਂ ਪੜ੍ਹਿਆ, ਉਹਦੇ ਵਿੱਚ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੇਖੋ ਪਹਿਲਾਂ ਕਿਹਾ ਕਿ ਪਰਮਾਤਮਾ ਮੈਂ ਤੇਰੇ ਅੱਗੇ ਅਰਦਾਸ ਕਰਨੀ ਹੈ, ਪਰ ਕਿਉਂ ਕਰਨੀ ਹੈ? ਕਿਉਂਕਿ ਤੂੰ ਹੱਕਾ ਕਬੀਰ ਕਰੀਮ, ਤੂੰ ਬੇਐਬ ਪਰਵਰਦਿਗਾਰ, ਤੂੰ ਬਹੁਤ ਵੱਡਾ ਹੈ। ਕਬੀਰ ਦਾ ਮਤਲਬ ਹੈ ਬਹੁਤ ਵੱਡਾ ਹੈ, ਕਰੀਮ ਦਾ ਮਤਲਬ ਹੈ ਕਿਰਪਾ ਕਰਨ ਵਾਲਾ, ਤੂੰ ਐਬਾਂ ਤੋਂ ਮੁਕਤ ਹੈ, ਤੇ ਤੇਰੇ ਨਾਲ ਮੈਂ ਆਪਣੀ ਅਪਨਤ ਬਣਾਉਣੀ ਹੈ, ਇਸ ਕਰਕੇ ਮੈਂ ਤੇਰੀ ਕੀਰਤੀ ਪਿਆ ਕਰਨਾ, ਤੈਨੂੰ ਪੁਕਾਰ ਰਿਹਾ, ਤੇਰੀ ਸਿਫਤ ਤੋਂ ਸਲਾਹ ਕਰਦਾ, ਇਸ ਕਰਕੇ ਮੇਰੀ ਇੱਕ ਅਰਦਾਸ ਹੈ। ਯੱਕ ਅਰਜ ਗੁਫਤਮ ਪੇਸ ਤੋਂ, ਯੱਕ ਦਾ ਅਰਥ ਫਾਰਸੀ ਵਿੱਚ ਹੁੰਦਾ ਇੱਕ, ਅਰਜ ਦਾ ਅਰਥ ਹੁੰਦਾ ਅਰਦਾਸ, ਪੇਸ ਤੋਂ ਦਾ ਅਰਥ ਹੈ ਤੇਰੇ ਅੱਗੇ ਪੇਸ਼ ਕਰਨਾ, ਜਿਵੇਂ ਆਪਾਂ ਕਹਿੰਦੇ ਹਾਂ ਇਹ ਚੀਜ਼ ਮੈਂ ਪੇਸ਼ ਕਰਨ ਲੱਗਾ। ਬੜੇ ਸ਼ਬਦ ਹੈ ਜਿਹੜੇ ਅਸੀਂ ਹੋਰ ਭਾਸ਼ਾਵਾਂ ਦੇ ਵਰਤਦੇ ਹਾਂ, ਪਰ ਸਾਨੂੰ ਲੱਗਦਾ ਵੀ ਇਹ ਸਾਡੀ ਭਾਸ਼ਾ ਦੇ ਨੇ, ਇਹ ਆ ਜਾਂਦੇ ਨੇ ਵਿੱਚ। ਗੁਰੂ ਸਾਹਿਬ ਜੀ ਕਹਿੰਦੇ ਹੇ ਵਾਹਿਗੁਰੂ ਮੇਰੀ ਇੱਕ ਅਰਜ ਹੈ ਤੇਰੇ ਅੱਗੇ ਪੇਸ਼ ਕਰਦਾ, ਦਰ ਗੋਸ ਕੁਨ ਕਰਤਾਰ, ਹੱਕਾ ਕਬੀਰ ਕਰੀਮ, ਤੂੰ ਬੇਐਬ ਪਰਵਰਦਿਗਾਰ, ਦੁਨੀਆ ਮੁਕਾਮੇ ਫਾਨੀ, ਤਹਿਕੀਕ ਦਿਲਦਾਨੀ। ਇਹ ਵੀ ਅਰਦਾਸ ਦਾ ਢੰਗ ਹੈ ਵੀ ਜੇ ਦੀਦੀ ਅੱਗੇ ਤੂੰ ਅਰਦਾਸ ਕਰਨ ਲੱਗਾ, ਇਸ ਤੋਂ ਪਹਿਲਾਂ ਦੁਨੀਆ ਵੱਲੋਂ ਮਰ ਕੇ ਆ, ਸਮਝ ਵੀ ਦੁਨੀਆ ਫਨਾ ਹੈ, ਦੁਨੀਆ ਨਾਸ ਹੈ, ਕਿਸੇ ਨੇ ਮੇਰਾ ਕੁਝ ਨਹੀਂ ਸਵਾਰਨਾ, ਤੇਰੇ ਤੋਂ ਬਿਨਾਂ ਮੈਂ ਤੇਰੇ ਦਰ ਤੇ ਹੀ ਪੁਕਾਰ ਕਰਨ ਲੱਗਾ, ਤੇਰੇ ਦਰ ਤੇ ਹੀ ਮੈਂ ਅਰਜੋਈ ਕਰਨਾ, ਬਸ ਕੰਨ ਲਾ ਕੇ ਮੇਰੀ ਅਰਦਾਸ ਨੂੰ ਸੁਣ ਲੈ, ਬੇਨਤੀ ਨੂੰ ਸੁਣ ਲੈ। ਫਿਰ ਇੰਨਾ ਭਰੋਸਾ, ਇੰਨਾ ਵਿਸ਼ਵਾਸ, ਸੱਚਾ ਸੁਣਿਆ ਕੰਨ ਦੇ, ਧੀਰਕ ਦੇਵੈ ਸਹਿ ਸੁਭਾਏ, ਵਾਹਿਗੁਰੂ ਧੀਰਜ ਦਿੰਦਾ। ਮੈਂ ਇੱਕ ਕਹਾਣੀ ਪੜ੍ਹ ਰਿਹਾ ਸਾਂ ਵੀ ਅਰਦਾਸ ਦਾ ਵਿਸ਼ਵਾਸ ਕਿਵੇਂ ਹੁੰਦਾ। ਕਹਿੰਦੇ ਇੱਕ ਪਿੰਡ ਵਿੱਚ ਇਸੇ ਤਰ੍ਹਾਂ ਹੀ ਔੜ ਲੱਗੀ ਹੋਈ ਸੀ। ਕਈ ਦਿਨ ਬੀਤ ਗਏ, ਲੋਕ ਹਾਹਾਕਾਰ ਪਏ ਕਰਦੇ ਨੇ, ਅਰਦਾਸਾਂ ਬੇਨਤੀਆਂ ਕਰਦੇ ਨੇ, ਪਰ ਵਾਹਿਗੁਰੂ ਪਰਮਾਤਮਾ ਕੋਲ ਕੋਈ ਪੁਕਾਰ ਨਹੀਂ ਜਾਂਦੀ, ਮੀਂਹ ਪੈ ਨਹੀਂ ਰਿਹਾ। ਨਗਰ ਦੇ ਲੋਕਾਂ ਨੇ ਮਤਾ ਕੀਤਾ ਵੀ ਫਲਾਣੇ ਥਾਂ ਤੇ ਨਗਰ ਤੋਂ ਬਾਹਰ ਇੱਕ ਫਕੀਰ ਰਹਿੰਦਾ, ਕੁਟੀਆ ਉਹਦੀ, ਬੜੀ ਬੰਦਗੀ ਵਿੱਚ ਹੀ ਮਸ਼ਰੂਮ ਰਹਿੰਦਾ ਹੈ, ਮਗਰੂਮ ਰਹਿੰਦਾ ਹੈ, ਭਿੱਜਿਆ ਰਹਿੰਦਾ ਹੈ। ਆਪਾਂ ਉਹਦੇ ਕੋਲ ਜਾ ਕੇ ਪੁਕਾਰ ਕਰੀਏ ਵੀ ਸਾਡੇ ਨਗਰ ਵਿੱਚ ਆਓ ਤੇ ਖੁਦਾ ਅੱਗੇ ਵਾਹਿਗੁਰੂ ਅੱਗੇ ਅਰਦਾਸ ਕਰੋ ਵੀ ਮੀਂਹ ਪੈ ਜਾਏ। ਭਰੋਸਾ, ਉਹ ਸਾਰਾ ਨਗਰ ਗਿਆ ਉਹਦੇ ਕੋਲ ਤੇ ਜਾ ਕੇ ਆਪਣੀ ਦੁੱਖ ਰੋਇਆ ਕਿ ਫਕੀਰ ਜੀ, ਪੀਰ ਜੀ, ਸੰਤ ਮਹਾਤਮਾ ਜੀ, ਸਾਡੇ ਨਗਰ ਦੇ ਪਸ਼ੂ ਮਰਦੇ ਪਏ ਨੇ ਪਿਆਸੇ, ਤਲਾਬਾਂ ਵਿੱਚੋਂ ਪਾਣੀ ਮੁੱਕ ਗਿਆ ਹੈ, ਪੰਛੀ ਮਰਦੇ ਪਏ ਨੇ, ਜ਼ਮੀਨਾਂ ਸੁੱਕ ਗਈਆਂ ਨੇ, ਔੜ ਲੱਗ ਗਈ, ਹੁਣ ਕਾਲ ਪੈ ਜਾਣਾ।
ਅਰਦਾਸ ਕਰੋ ਵਾਹਿਗੁਰੂ ਦੇ ਅੱਗੇ, ਸਾਡੀਆਂ ਤੇ ਸੁਣੀਆਂ ਨਹੀਂ, ਅਸੀਂ ਤੇ ਕੀਤੀ ਹੈ, ਤੁਸੀਂ ਵੀ ਅਰਦਾਸ ਕਰੋ ਸਾਡੇ ਨਗਰ ਵਿੱਚ ਆ ਕੇ। ਤੇ ਫਕੀਰ ਕਹਿਣ ਲੱਗਾ ਹਾਂ ਹਾਂ ਚਲੋ ਮੈਂ ਅਰਦਾਸ ਕਰਦਾ ਹਾਂ, ਮੈਨੂੰ ਆਪਣਾ ਛਾਤਾ ਚੁੱਕ ਲੈਣ ਦਿਓ, ਆਪਣੀ ਛਤਰੀ ਚੁੱਕ ਲੈਣ ਦਿਓ, ਮੈਂ ਤੁਹਾਡੇ ਨਾਲ ਚੱਲਾਂ ਵਾਂ, ਔੜ ਲੱਗੀ ਹੈ, ਧੁੱਪ ਪੈ ਰਹੀ ਹੈ। ਤੇ ਉਹ ਲੋਕ ਹੱਸ ਪਏ, ਕਹਿਣ ਲੱਗੇ ਫਕੀਰ ਜਿਹਨੂੰ ਅਰਦਾਸ ਕਰਨ ਵਾਸਤੇ ਆਖਿਆ ਤੇ ਮਸਤਾਨਾ ਹੈ, ਇਹਨੂੰ ਤੇ ਪਤਾ ਹੀ ਨਹੀਂ ਇੰਨੀ ਧੁੱਪ ਲੱਗੀ ਹੈ, ਕਹਿੰਦਾ ਛਤਰੀ ਚੁੱਕ ਲਵਾਂ, ਅਜੇ ਤੇ ਮੀਂਹ ਦਾ ਨਾਮੋ ਨਿਸ਼ਾਨ ਨਹੀਂ। ਉਹਨਾਂ ਨੇ ਕਿਹਾ ਬਾਬਾ ਤੂੰ ਛਤਰੀ ਚੁੱਕਣ ਦੀ ਗੱਲ ਕਰਨਾ, ਅਜੇ ਤੇ ਮੀਂਹ ਦਾ ਕਿਤੇ ਨਾਮੋ ਨਿਸ਼ਾਨ ਨਹੀਂ, ਸੀ ਤਾਂ ਧੁੱਪ ਨਾਲ ਮਰਦੇ ਪਏ ਆ। ਤੇ ਉਸ ਫਕੀਰ ਨੇ ਕਿਹਾ ਬਸ ਇਸ ਕਰਕੇ ਤੇ ਤੁਹਾਡੀ ਅਰਦਾਸ ਨਹੀਂ ਸੁਣੀ ਗਈ, ਬੋਲ ਤੇ ਉਹੀ ਮੈਂ ਕਹਿਣੇ ਨੇ ਜਿਹੜੇ ਤੁਸੀਂ ਕਹੇ ਨੇ, ਬਸ ਤੁਹਾਡੇ ਕੋਲ ਮੇਰੇ ਵਰਗਾ ਵਿਸ਼ਵਾਸ ਨਹੀਂ। ਮੈਨੂੰ ਪਤਾ ਹੈ ਕਿ ਜਦੋਂ ਮੈਂ ਆਪਣੇ ਕਰਤੇ ਅੱਗੇ ਖਲੋ ਕੇ ਅਰਦਾਸ ਕੀਤੀ, ਉਹਨੇ ਮੈਨੂੰ ਆਪਣੀ ਕੁਟੀਆ ਤੱਕ ਨਹੀਂ ਆਉਣ ਦੇਣਾ, ਮੈਨੂੰ ਛਾਤਾ ਲੈਣਾ ਪੈਣਾ। ਇਸ ਕਹਾਣੀ ਦਾ ਭਾਵ ਇਹ ਹੈ ਕਿ ਇੰਨਾ ਵਿਸ਼ਵਾਸ ਹੋਵੇ, ਇੰਨਾ ਅਕੀਦਾ ਹੋਵੇ ਕਿ ਮਾਲਕ ਉਸ ਅਰਦਾਸ। ਰਘਵੀਰ ਸਿੰਘ ਵੀਰ ਬੜੇ ਪਿਆਰੇ ਸਾਡੇ ਸਿੱਖ ਇਤਿਹਾਸ ਦੇ ਲਿਖਾਰੀ ਨੇ, ਉਹਨਾਂ ਵੀ ਬਚਨ ਕੀਤੇ ਨੇ ਕਿ ਅਰਦਾਸ ਕਬੂਲ ਹੀ ਤਾਂ ਹੁੰਦੀ ਹੈ, ਇੱਕ ਤੁਹਾਡੀ ਜ਼ਰੂਰਤ ਹੋਵੇ, ਤੁਹਾਡੇ ਹਿਰਦੇ ਵਿੱਚ ਇਸ ਗੱਲ ਦਾ ਪੱਕਾ ਯਕੀਨ ਹੋਵੇ ਵੀ ਮੇਰੀ ਅਰਦਾਸ ਦਰੁਸਤ ਹੈ ਤੇ ਅਰਦਾਸ ਪ੍ਰਵਾਨ ਹੋਏਗੀ ਹੋਏਗੀ। ਜੇ ਸਾਡੇ ਅੰਦਰ ਹੀ ਅਜੇ ਡਾਵਾਂ ਡੋਲ ਹੈ ਨਾ ਕਿ ਜਿਹੜਾ ਮੈਂ ਮੰਗ ਰਿਹਾ ਇਹ ਦਰੁਸਤ ਹੈ ਵੀ ਕਿ ਨਹੀਂ, ਇਹ ਮੇਰੇ ਲਈ ਹੈ, ਫਿਰ ਕਹਿੰਦੇ ਅਰਦਾਸ ਕਬੂਲ ਨਹੀਂ ਹੋਏਗੀ। ਅਰਦਾਸ ਵਾਹਿਗੁਰੂ ਹੀ ਕਬੂਲ ਕਰਦਾ ਜਦੋਂ ਪਹਿਲਾਂ ਯਕੀਨ ਬਣ ਜਾਏ ਵੀ ਮੇਰੀ ਅਰਦਾਸ ਦਰੁਸਤ ਹੈ, ਲੋਕ ਭਲੇ ਲਈ ਹੈ, ਜੀਵਾਂ ਦੇ ਭਲੇ ਲਈ ਹੈ। ਫਿਰ ਵਾਹਿਗੁਰੂ ਕੰਨ ਦੇ ਕੇ ਸੁਣਦਾ, ਸੱਚਾ ਸੁਣਿਆ ਕੰਨ ਦੇ, ਧੀਰਕ ਦੇ ਵੈ ਸਹਿਜ ਸੁਭਾਏ, ਧੀਰਕ ਦਾ ਅਰਥ ਹੈ ਧੀਰਜ ਦੇ ਦਿੰਦਾ, ਅਰਦਾਸ ਕਰਦੀ ਧੀਰਜ ਆ ਜਾਂਦਾ ਹੈ। ਇੰਦਰਾ ਨੂੰ ਫਰਮਾਇਆ ਉੱਠਾ ਚਹਿ ਬਰਲਾਏ, ਫਿਰ ਵਾਹਿਗੁਰੂ ਇੰਦਰ ਨੂੰ ਫਰਮਾਉਂਦਾ, ਮੀਂਹ ਨੂੰ ਫਰਮਾਉਂਦਾ, ਬੱਦਲਾਂ ਨੂੰ ਫਰਮਾਉਂਦਾ, ਉੱਠਾ ਵੀ ਤੁਸੀਂ ਹੁਣ ਉੱਠ ਪਵੋ। ਬਰਸ ਮੇਘ ਘਣਾ ਤਿਲ ਬਿਲਮ ਨਾ ਲਾਵੋ, ਬਰਸ ਮੇਘ ਜੀ ਤਿਲ ਬਿਲਮ ਨਾ ਲਾਵੋ, ਕਿ ਹੁਣ ਮੇਘ ਬਰਸ ਹੁਣ ਬਿਲਮ ਨਾ ਲਾ। ਛੈਬਰ ਦਾ ਅਰਥ ਹੈ ਬਹੁਤ ਜ਼ਿਆਦਾ, ਮੂਲਾਧਾਰ ਵਰਸਾ ਹੁੰਦੀ ਹੈ। ਅੰਨ ਧਨ ਉਪਜੈ ਬਹੁ ਘਣਾ, ਫਿਰ ਮੀਂਹ ਪੈ ਜਾਏ, ਅੰਨ ਪੈਦਾ ਹੁੰਦਾ, ਅੰਨ ਤੋਂ ਧਨ ਪੈਦਾ ਹੁੰਦਾ, ਕੀਮਤ ਕਹਿ ਨਾ ਜਾਏ, ਉਹਦੀ ਕੀਮਤ ਬਿਆਨ ਨਹੀਂ ਕੀਤੀ ਜਾ ਸਕਦੀ। ਨਾਨਕ ਨਾਮ ਸਲਾਹੇ ਤੂੰ ਸਭਨਾ ਜੀਆਂ ਦੇਦਾ ਰਿਜਕ ਸਵਾਹੇ, ਹੇ ਜੀਵ ਤੂੰ ਨਾਮ ਨੂੰ ਸਲਾਹ, ਨਾਮ ਦੀ ਕੀਰਤੀ ਕਰ, ਉਹ ਸਾਰੇ ਜੀਵਾਂ ਨੂੰ ਰਿਜਕ ਦਿੰਦਾ ਹੈ, ਉਹਦੇ ਰਿਜਕ ਤੋਂ ਕੋਈ ਵੀ ਬਾਗੀ ਨਹੀਂ, ਕੋਈ ਵੀ ਥੋੜਾ ਨਹੀਂ ਰਹਿੰਦਾ। ਜਿਤ ਖਾਧੈ ਸੁਖ ਉਪਜੈ, ਫਿਰ ਦੁੱਖ ਨਾ ਲੱਗੈ ਆਏ। ਕਹਿੰਦੇ ਜਿਹਦੇ ਖਾਧਿਆਂ ਜੋ ਨਾਮ ਰੂਪੀ ਧਨ ਅੰਨ ਉਹ ਦੇ ਦਿੰਦਾ, ਉਹਦੇ ਖਾਧਿਆਂ ਐਸੀ ਤ੍ਰਿਪਤੀ ਆਉਂਦੀ ਹੈ ਕਿ ਅੰਦਰ ਫਿਰ ਕੋਈ ਭੁੱਖ ਨਹੀਂ ਰਹਿ ਜਾਂਦੀ। ਇਸ ਸ਼ਬਦ ਅੰਦਰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਕਿ ਜਦੋਂ ਜੀਵ ਦਾ ਹਿਰਦਾ ਵਿਆਕੁਲ ਹੋ ਜਾਂਦਾ ਹੈ, ਹਿਰਦਾ ਰੂਪੀ ਧਰਤੀ ਵਿਆਕੁਲ ਹੋ ਜਾਂਦੀ ਹੈ, ਫਿਰ ਗੁਰੂ ਦੀ ਰਹਿਮਤ ਦਾ, ਗੁਰੂ ਉਪਦੇਸ਼ ਦਾ ਮੀਂਹ ਵਰਦਾ ਹੈ, ਉਸ ਹਿਰਦੇ ਵਿੱਚ ਮੀਂਹ ਪੈਂਦਾ ਹੈ ਤੇ ਮਨੁੱਖ ਦਾ ਹਿਰਦਾ ਤੇ ਮਨੁੱਖ ਦੀ ਬੁੱਧੀ ਜਿਹੜੀ ਹੈ ਉਹਦੇ ਵਿੱਚ ਦੈਵੀ ਗੁਣਾਂ ਦਾ ਅੰਨ ਪੈਦਾ ਹੁੰਦਾ, ਸ਼ੁਭ ਗੁਣ ਪੈਦਾ ਹੁੰਦੇ ਨੇ, ਉਹਦੇ ਤੋਂ ਨਾਮ ਰੂਪੀ ਧਨ ਪੈਦਾ ਹੁੰਦਾ ਤੇ ਉਸ ਧਨ ਤੋਂ ਜਿਹੜਾ ਅੰਮ੍ਰਿਤ ਰੂਪੀ ਭੋਜਨ ਜੀਵ ਖਾਂਦਾ ਹੈ, ਫਿਰ ਉਹ ਜੀਵ ਨੂੰ ਕਦੀ ਭੁੱਖਿਆ ਨਹੀਂ ਰਹਿਣ ਦਿੰਦਾ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਾਨੂੰ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਵਾਜਨ। ਪੌੜੀ ਦੀ ਵਿਚਾਰ ਆਪਾਂ ਕੱਲ ਦੇ ਦੀਵਾਨਾਂ ਵਿੱਚ ਕਰਾਂਗੇ ਜੀ। ਆਓ ਪਿਆਰ ਸਤਿਕਾਰਯੋਗ ਭਾਈ ਸਿਪਾਹੀ ਹਰਭਜਨ ਸਿੰਘ ਜੀ ਲਹਿਰੀ, ਤਿਨ੍ਹਾਂ ਦੇ ਜਥੇ ਪਾਸੋਂ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰਨਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜੁਨ ਹਰਿ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਤੋਂ ਜਾਏ ਤੇਗ ਬਹਾਦਰ ਸਿਮਰੈ ਕਰਨੋ ਨਿਧਿਆਵੇ ਧਾਏ ਸਭ ਥਾਈਂ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈਂ ਹੋਏ ਸਹਾਇ ਸਭ ਪਾਤਸ਼ਾਹੀਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਅੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚੁਲਾਈ ਤੇ ਗਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੱਖਣੀਆਂ ਨੇ ਧਰਮ ਹੈ ਸੀਸ ਦਿੱਤੇ ਬੰਦ ਬੰਦ ਕਟਾਏ ਕੋਪਰੀਆ ਲੁਹਾਇਆ ਚਰਖੜਿਆਂ ਤੇ ਚੜੇ ਆ ਰਿਹਾ ਨਾ ਚੜਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੇ ਧਰਮ ਨਿਹਾਰਿਆ ਸਿੱਖੀ ਕੇਸਾ ਸਵਸਤ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕਿਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਜਹਾਂ ਜਹਾਂ ਖਾਲਸਾ ਜੀ ਸਭ ਤਹਤ ਰਸ਼ਿਆ ਰਿਆਇਤ ਦੇਖਤੇ ਫਤਿਹ ਬਿਰਧ ਕੀ ਪਾਏ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇਕ ਖਾਲਸਾ ਜੀ ਕੀ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕਿਆਂ ਝੰਡੇ ਮੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਰਨੀ ਮਤ ਉੱਚੀ ਮਤ ਪਤ ਕਰ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੇ ਨਮਾਣਿਓ ਕੇ ਮਾਨ ਨਿਤਾਣਿਓ ਕੇ ਤਾਣ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਤੁਹਾਡੇ ਅੱਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏਗਾ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀ ਵਾਰ ਗੁਰ ਸ਼ਬਦ ਦੀਆਂ ਵਿਚਾਰਾਂ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ ਮਹਾਰਾਜ ਜੀਓ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਪੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਲ ਤੋਂ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਰੀ ਦਾ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁੱਲ ਪੇਟਾਵਾਂ ਅੰਦਰ ਪ੍ਰਵਾਨ ਕਰਨੀ ਆ ਸਭਨਾਂ ਨੂੰ ਦਰਮ ਕਰੋ ਨਾਮਦਾਨ ਗੁਰ ਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ

ਇਮਤਿਹਾਨ ਦੇ ਵਿੱਚ ਸਫਲਤਾ ਦੀ ਦਾਤ ਬਖਸ਼ਿਸ਼ ਕਰਨੀ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਬੀਬੀ ਸਰਬਜੀਤ ਕੌਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਾਂ, ਗੁਰੂ ਘਰ ਵਾਸਤੇ ਬੇਨਤ ਮੈਂ ਭੇਟਾ ਕਰਦੇ ਹਨ। ਕਿਰਪਾ ਕਰਨੀ ਜੀ, ਸੇਵ ਪ੍ਰਵਾਨ ਦੀ ਭੇਟਾ ਦਰ ਪ੍ਰਵਾਨ ਕਰਨੀ, ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਭਾਈ ਨਵਜੋਤ ਸਿੰਘ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਾਂ, ਗੁਰੂ ਘਰ ਵਾਸ ਬਿਲਡਿੰਗ ਵਾਸਤੇ $100 ਮਾਇਆ ਭੇਟਾ ਕਰਦੇ ਹਨ। ਕਿਰਪਾ ਕਰਨੀ ਸੇਵ ਪ੍ਰਵਾਨ ਦੀ ਭੇਟਾ ਦਰ ਪ੍ਰਵਾਨ ਕਰਨੀ। ਪਰਿਵਾਰ ਦੀ ਅਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਦਰ ਕਰਦੇ ਸੇਵ ਪਰਉਪਕਾਰ ਸਿੰਘ ਨਵੀਂ ਗੱਡੀ ਦਾ ਸ਼ੁਕਰਾਨਾ ਕਰਦੇ ਹੋਏ ਅਰਦਾਸ ਬੇਨਤੀ ਕਰਦੇ, ਕਿਰਪਾ ਕਰਨੀ ਸੇਵ ਪਰਿਵਾਰਾਂ ਨੂੰ ਨਵੀਂ ਗੱਡੀ ਸੁਣਨੀ ਬਖਸ਼ਿਸ਼ ਕਰਨੀ। ਰਾਹ ਪੈਂਡੇ ਵਿੱਚ ਅੰਗ ਸੰਗ ਉੱਕੇ ਸਹਾਇਤਾ ਕਰਨੀ ਬੀਬੀ ਦਪਿੰਦਰ ਕੌਰ ਮਹਾਰਾਜ ਜੀ, ਦੇਹ ਰੁਖਤਾ ਵਾਸਤੇ ਅਰਦਾਸ ਬੇਨਤੀ ਕਰਦੇ, ਕਿਰਪਾ ਕਰਨੀ ਸੇਵ ਪਰਿਵਾਰਾਂ ਨੂੰ ਦੇਹ ਰੁਖਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ। ਬੇਟਾ ਉਦੇ ਵੀਰ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਪਰਿਵਾਰ ਵੱਲੋਂ ਧੰਨਵਾਦ ਕਰਦਿਆਂ ਅਰਦਾਸ ਬੇਨਤੀ ਕਰਦੇ, ਕਿਰਪਾ ਕਰਨੀ ਬੱਚੇ ਦੇ ਸਿਰ ਤੇ ਮਿਹਰ ਪ੍ਰਾਪਤ ਰੱਖਣਾ, ਲੰਬੀ ਉਮਰਾਂ ਬਖਸ਼ਿਸ਼ ਕਰਨੀ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਡਾਕਟਰ ਤ੍ਰਿਪਤਾ ਸਚਦੇਵ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਪਰਿਵਾਰ ਵੱਲੋਂ ਧੰਨਵਾਦ ਕਰਦੇ ਹਾਂ, ਬਿੰਤ ਮੈਂ ਗੁਰੂ ਘਰ ਵਾਸਤੇ ਭੇਟਾ ਕਰਦੇ ਨੇ, ਕਿਰਪਾ ਕਰਨੀ ਸੇਵ ਪਰਿਵਾਰਾਂ ਦੇ ਸਿਰ ਤੇ ਮਿਹਰ ਪ੍ਰਾਪਤ ਰੱਖਣਾ, ਲੰਬੀਆਂ ਉਮਰਾਂ ਬਖਸ਼ਿਸ਼ ਕਰਨੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਦੇਹ ਰੋਗਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ। ਕਿਰਪਾ ਕਰੋ ਮਹਾਰਾਜ ਜੀ, ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ। ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ। ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ, ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ। ਸ੍ਰੀ ਗੁਰਮੁਖ ਪਿਆਰੇ ਮਿਲਣਾ, ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚੇਤਾ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਅੱਗੇ

ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਜੀ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ। ਇੱਕੋ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰ। ਤਿਤ ਕਰ ਗਾਵੋ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਧਿਆ ਗਏ ਅਰਦਾਸ ਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ ਮੇਰਾ ਅਰਦਾਸ ਇੱਕ ਓਂਕਾਰ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤਿਆਏ ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸ ਸਿਵੇਂ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿਕ੍ਰਿਸ਼ਨ ਤੇ ਆਈਐ ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰਨੋ ਨਿਧਾਵੇ ਧਾਏ ਸਭ ਥਾਈਂ ਹੋਣਾ ਸਹਾਇ ਦਸਵੇਂ ਪਾਤਸ਼ਾਹ। ਗੁਰੂ ਗੋਬਿੰਦ ਸਿੰਘ ਜੀ ਸਭ ਥਾਈਂ ਹੋਣਾ ਸਹਾਇ ਦਸਾਂ ਪਾਤਸ਼ਾਹ ਕੀ ਜੋਤ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਕਰਕੇ ਬੋਲਣਾ ਜੀ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਗੋਬਿੰਦ ਰੂਪ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀਆਂ ਕਾ ਕੋਟਾਨ ਕੋਟ ਸ਼ੁਕਰ ਲੱਖ ਲੱਖ ਧੰਨਵਾਦ। ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਆਪ ਜੀਆਂ ਨੇ ਆਪਣੇ ਪਵਿੱਤਰ ਪਾਵਨ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਸਮੂਹ ਸੰਤਾਂ ਨੂੰ ਨਿਹਾਲ ਕੀਤਾ ਹੈ। ਇਸ ਵੇਲੇ ਆਪ ਜੀਆਂ ਕੇ ਹਜ਼ੂਰ ਕੀਰਤਨ ਸੁਹਲੇ ਸਾਹਿਬ ਜੀ ਕੇ ਪਾਠ ਹੋਏ, ਆਪ ਜੀਆਂ ਦੇ ਸੁਖਾਸਨ ਦੀ ਸੇਵਾ ਹੋਈ। ਬਾਣੀ ਦਾ ਪਾਠ ਕਰਦਿਆਂ ਸੁਖਾਸਨ ਦੀ ਸੇਵਾ ਕਰਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ, ਜਾਣ ਬੱਚੇ ਸਮਝ ਕੇ ਬਖਸ਼ ਲਓ। ਅਗੋ ਵਾਸਤੇ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ, ਸ਼ੁੱਧ ਸੇਵਾ ਕਰਨ ਦੀ ਮਤ ਬਖਸ਼ਣੀ। ਆਪ ਜੀਆਂ ਦੇ ਭਾਣੇ ਅੰਦਰ ਚਾਰ ਪੈਰ ਦਿਨ ਸੁੱਖ ਨਾਲ ਬਤੀਤ ਹੋਇਆ, ਰਾਤਰੀ ਆਈ ਭਾਣੇ ਅੰਦਰ ਸੁੱਖ ਨਾਲ ਬਤੀਤ ਕਰਾਉਣਾ। ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਣਾ, ਨਿਤਨੇਮ ਦੀਆਂ ਦਾਤਾਂ ਬਖਸ਼ਣੀਆਂ। ਇਸ ਵੇਲੇ ਆਪ ਜੀਆਂ ਦੇ ਪਾਵਨ ਸੁਖਾਸਨ ਸਭ ਤਿਆਰ ਹਨ। ਆਪ ਜੀ ਆਪਣੇ ਆਸਨ ਤੇ ਵਿਸਰਾਮ ਕਰੋ, ਸਮੂਹ ਸੰਗਤਾਂ ਨੂੰ ਛੁੱਟੀਆਂ ਬਖਸ਼ੋ। ਆਖਰਵਾਦ ਘਾਟ ਪੜਿਆ ਪੁੱਲ ਚੁੱਕ ਮਾਫ਼ ਕਰਨਾ, ਸਰਬਤ ਦੇ ਕਾਜ ਰਾਸ ਕਰਨੇ, ਸਹੀ ਸੰਤ ਪਿਆਰੇ ਮਿਲਣੇ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Thank you.

possa nasprotno.

0: ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹੈਲੋ, ਵਾਹਿਗੁਰੂ ਛੱਡੋ। ਹੈਲੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
1: ਖੁੱਲੀ ਛੱਡੋ ਮਾੜੀ ਜਿਹੀ, ਹੁਣ ਐ ਲੱਗੇ ਦੂਰੋਂ ਹੀ।
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
1: ਛੱਡੋ,
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ
1: ਥੋੜੀ ਰੁਕ ਥੋੜੀ ਦੇਰ ਲਈ।
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
1: ਹੁਣ ਆਵਾਜ਼ ਜੋੜੀ ਛੱਡ ਦੋ ਪੂਰੀ ਇੱਕ ਵਾਰੀ। ਨੰਬਰ 1 ਉੱਥੇ ਜਾਵਾਂ ਫਿਰ ਮੈਂ, ਜਾਂ ਨਹੀਂ ਚੇਂਜ ਕਰ ਦੇਵਾਂ।

0: ਸਤਾਰਾਂ ਚੌਦਾਂ ਪੰਦਰਾਂ ਦੀ ਲਾਈ ਹੋਈ ਆ ਨਾ ਉੱਥੇ, ਚੌਦਾਂ ਪੰਦਰਾਂ ਉੱਨੀ ਦਸੇ ਲਾਇਆ ਨਾ ਆਪਾਂ ਪਹਿਲਾ ਨੰਬਰ ਦੇ ਵਿੱਚ ਆਈ ਥੋੜੀ ਜੀ ਆਵਾਜ਼ ਆਈ, ਖੁੱਲੀ ਨੀ ਆਵਾਜ਼ ਬੰਦ ਆ ਜੇ ਇੱਕ ਚੱਲ ਪਿਆ ਨਾ ਫਿਰ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਛੱਡੋ

0: ਵਾਹਿਗੁਰੂ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
1: ਛੱਡੋ,
0: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।
1: ਇੱਕ ਤੇ ਟੈਸਟ ਹੋ ਜਾਣਾ ਇੱਥੋਂ ਹੀ, ਇੱਕ ਸੈਲ ਪਿਆ ਸਾਰੇ ਉਸੇ ਲੈਵਲ ਤੇ ਹੋਣੇ ਟੈਸਟ।
0: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਟੈਸਟਿੰਗ, ਵਾਹਿਗੁਰੂ।

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਬੰਦ ਹੋ ਗਈ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੈਲੋ
1: ਸਾਰੇ ਨਹੀਂ ਚੱਲਦੇ।

0: ਵਾਹਿਗੁਰੂ।
1: ਦੇਖਿਓ ਓਕੇ ਆ,
0: ਵਾਹਿਗੁਰੂ ਵਾਹਿਗੁਰੂ।

ਕੇ ਹੁਣ ਦੇਖੋ 19 ਨੰਬਰ

0: ਵਾਹਿਗੁਰੂ ਵਾਹਿਗੁਰੂ।
1: ਪੰਜ ਨੰਬਰ, ਛੇ ਨੰਬਰ, ਪੰਦਰਾਂ ਨੰਬਰ, ਪੰਦਰਾਂ ਫਿਫਟੀਨ ਫੋਰਟੀਨ ਓਨ ਕਰੋ, ਫੋਰਟੀਨ ਫੋਰਟੀਨ ਵਨ ਫੋਰ ਇਹ ਨਹੀਂ ਚੱਲਿਆ, ਇਹ ਬੰਦ ਹੈ। ਫੋਰਟੀਨ

14 14 14 नहीं नहीं चल रहा।

0: ਵਾਹਿਗੁਰੂ।
1: 14 ਨੰਬਰ ਨੀ ਚੱਲਿਓ।

0: ਵਾਹਿਗੁਰੂ ਵਾਹਿਗੁਰੂ
1: ਪੋਡੀਅਮ ਪੋਡੀਅਮ ਚੱਲ ਪਿਆ
0: ਵਾਹਿਗੁਰੂ ਵਾਹਿਗੁਰੂ
1: ਆਵਾਜ਼ ਛੱਡੋ
0: ਵਾਹਿਗੁਰੂ

0: ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ।
1: ਛੱਡੋ।
0: ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ।
1: ਵਾਹਿਗੁਰੂ ਆਵਾਜ਼ ਤਾਂ ਹੈ ਨਹੀਂ।
0: ਵਾਹਿਗੁਰੂ
1: ਵਾਹਿਗੁਰੂ।
0: ਟੈਸਟਿੰਗ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
1: ਛੱਡੋ, ਫੁੱਲ ਕਰ ਦੋ ਫੁੱਲ।

0: माँ को दो पहले एक शांति ग्राम।
1: वाहिगुरु वाहिगुरु।

0: बस वेट करो।
1: ओके
0: रुक जाओ। ये 15 नंबर है।

Oh.

नहीं चलिया ना।

ਜਿਹੜੀ ਹੁਣ ਲਾਈ ਹੈ ਨਾ 19 ਨੰਬਰ ਦੇ ਵਿੱਚ, ਇਹਦੇ ਨਾਲ 14 ਚੱਲ ਪਿਆ ਲੱਗ ਰਹਿਣ ਦਾ ਨੱਥੇ ਹੋ ਚੱਲ ਪਿਆ ਆਪਣਾ ਇੱਕ ਰਹਿ ਗਿਆ ਬਸ ਹੁਣ ਉਹਨੂੰ ਫੜ ਕੇ ਰੱਖਿਆ ਨੀ ਤਾਂ ਫਿਰ ਮੁੜ ਕੇ ਉੱਥੇ ਲਾ ਦਿਓ

14 बंद हो गया, 14 नंबर बंद हो गया, उन्नीस नहीं चल गया, हाँ बस 21 रन डाउन।

இத்தனை டபுள் சேக் கல்லமா.

0: ਚਾਹੁੰਦੇ ਆ ਤੂੰ ਉਹਨਾਂ ਨੂੰ ਬਣਾਏਗਾ, ਮੈਂ ਤੇਰੇ ਸਾਫ ਚੇਂਜ ਕਰੂੰਗਾ। ਇਹਨਾਂ ਵਿੱਚੋਂ ਕੋਈ ਸੀ ਹੈ ਬਸ ਪੜ੍ਹ ਲਓ ਉੱਠ ਕੇ।
1: ਨਾ ਹਟਾ ਲੋ

தான்

जाओ।

ಸಂಗತಿ ಹೋದ ಅರ್ಥ

पाठ कीरत की गुर रामदास राखू एक अरदास पाठ कीरत की

कब है न पावह मान। पौड़ी काया कूट रचाया हर सच्चे अपे।

ਇਹੋ ਮਾਨਸ ਜਨਮ ਦੁਲੰਬ ਸਾ ਮਨ ਮੁਖ ਸੰਤਾਪੇ ਜਿਸ ਆਪ ਬੁਝਾਏ ਸੋ ਬੁਝਸੀ ਜਿਸ ਸਤਿਗੁਰ ਥਾਪੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਦੀ ਪਾਵਨ ਚਰਨ ਸ਼ਰਨ ਵਿੱਚ ਜੁੜ ਬੈਠੇ ਹੋ। ਸਤਿਗੁਰੂ ਜੀ ਨੇ ਕਿਰਪਾ ਬਖਸ਼ਿਸ਼ ਕੀਤੀ ਹੈ ਅੱਜ ਦੇ ਇਲਾਹੀ ਸ੍ਰੀ ਮੁਖ ਵਾਕ ਸੂਹੀ ਕੀ ਵਾਰ ਵਿੱਚੋਂ, ਜੋ ਤੀਸਰੇ ਗੁਰਦੇਵ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਕੀਤੀ ਹੋਈ ਵਾਰ ਹੈ। ਉਸ ਵਾਰ ਵਿੱਚੋਂ ਅੱਜ 13ਵੀਂ ਪੌੜੀ ਅਤੇ ਉਹਦੇ ਨਾਲ ਪਹਿਲੇ ਪਾਤਸ਼ਾਹ ਜੀ ਦੇ ਆਏ ਹੋਏ ਸਲੋਕ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤੇ ਹਨ। ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਬਖਸ਼ਿਸ਼, ਇਹ ਮਿਹਰਾਮਤ ਕੀਤੀ ਹੈ, ਜੀਵਨ ਦੀ ਸਚਿਆਈ ਨੂੰ ਬਿਆਨ ਕੀਤਾ ਹੈ ਕਿ ਕਿਵੇਂ ਇਹ ਜੀਵਨ ਸੰਸਾਰ ਜਗਤ ਦੇ ਅੰਦਰ ਅੰਤਰੀਵ ਹੱਟ ਕਿਵੇਂ ਚੱਲਦਾ ਹੈ, ਅੰਦਰ ਦਾ ਵਪਾਰ ਕਿਵੇਂ ਹੁੰਦਾ ਹੈ, ਕਿਸ ਤਰ੍ਹਾਂ ਜਵਾਨੀ ਦੇ ਅੰਦਰ, ਪਰਜੋਬਣ ਦੇ ਅੰਦਰ ਅਤੇ ਫਿਰ ਬਜ਼ੁਰਗੀ ਦੇ ਅੰਦਰ, ਜਿਸ ਵਕਤ ਸਰੀਰ ਜਗਤ ਸੰਸਾਰ ਦੇ ਵਿੱਚ ਬੱਗਾ ਦੇ ਰੂਪ ਵਿੱਚ ਭਾਵ ਧੌਲੇ ਆ ਜਾਂਦੇ ਹਨ, ਕਾਲੀ ਤੋਂ ਭਾਵ ਜਦੋਂ ਜੋਗਣ ਦੇ ਵਿੱਚ ਹੈ, ਇਹਦੇ ਜੀਵਨ ਦੇ ਅੰਦਰ ਕੀ ਬਦਲਾਵ ਹੁੰਦੇ ਹਨ, ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਦਤਾਰ ਪਿਤਾ ਮਹਾਰਾਜ ਨੇ ਸਲੋਕਾਂ ਵਿੱਚ ਰਹਿਮਤ ਕੀਤੀ ਹੈ। ਪੌੜੀ ਵਿੱਚ ਉਸ ਅਕਾਲ ਪੁਰਖ ਮਹਾਰਾਜ ਦੀ ਰਚਨਾ ਬਾਬਤ, ਉਹਦੇ ਖੇਲ ਬਾਬਤ ਸਤਿਗੁਰੂ ਜੀ ਕਿਰਪਾ ਕਰਦੇ ਨੇ ਕਿ ਉਹ ਰਚਨਹਾਰ ਆਪ ਹੈ, ਉਹਨੇ ਸਾਰੀ ਖੇਡ ਸਾਰਾ ਜਗਤ ਰਚਿਆ ਹੈ। ਜੋ ਉਹਦੀ ਖੇਡ ਨੂੰ ਸਮਝ ਜਾਂਦਾ ਹੈ, ਜੋ ਉਹਦੇ ਨਾਲ ਜੁੜ ਜਾਂਦਾ ਹੈ, ਇਹ ਸਾਰੀ ਖੇਡ ਨੂੰ ਉਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਆਪ ਜਾਣ ਜਾਂਦਾ ਹੈ। ਫਿਰ ਉਹਦੀ ਕਿਰਪਾ ਬਖਸ਼ਿਸ਼ ਦੇ ਦੁਆਰਾ ਹੀ ਉਹ ਇਸ ਖੇਡ ਵਿੱਚ ਰੰਗ ਮਾਣਦਾ ਹੈ, ਆਨੰਦ ਮਾਣਦਾ ਹੈ। ਇਹ ਅਕਾਲ ਪੁਰਖ ਵਾਹਿਗੁਰੂ ਜਿਸ 'ਤੇ ਬਖਸ਼ਿਸ਼ ਕਰਦਾ ਹੈ, ਉਹਨੂੰ ਹੀ ਆਪਣੀ ਗੂੰਜ ਬੁਝਾ ਦਿੰਦਾ ਹੈ। ਇਹ ਸਤਿਗੁਰੂ ਜੀ ਨੇ ਅੱਜ ਰਹਿਮਤ ਕੀਤੀ ਹੈ। ਪਾਵਨ ਅੰਗ 799 ਅਤੇ 90 ਉੱਪਰ ਇਹ ਪਾਵਨ ਪਵਿੱਤਰ ਸ਼ਬਦ ਦਰਜ ਹੈ। ਗੁਰੂ ਕਿਰਪਾ ਕਰੇ ਸਾਨੂੰ ਆਪਣੇ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਆਓ ਪਿਆਰ ਸਹਿਤ ਹੁਣ ਇਲਾਹੀ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਣਗੇ। ਪਿਆਰ ਸਹਿਤ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਨੀ ਮਹੱਲਾ 5, ਸਲੋਕ

ਹਰ ਕਾ ਨਾਮ ਸੰਗ ਪੁਜਿਆਰਾ। ਜਹਾਂ ਪੰਥ ਤੇਰਾ ਕੋ ਨਾ ਸੁਝਾਨੂ, ਹਰ ਕਾ ਨਾਮ ਤੈ ਨਾਲ ਪਛਾਨੂ। ਜੈ ਮਹਾਂ ਭਿਆਨ ਤਪਤ ਬਹੁ ਕਾਮ, ਤੈ ਹਰ ਕੇ ਨਾਮ ਕੀ ਤੁਮ ਉਪਰ ਛਾਮ। ਜਾ ਤ੍ਰਿਕਾ ਮਨ ਤੁਝ ਆਕਰਖੈ, ਤੈ ਨਾਨਕ ਹਰ ਹਰ ਅੰਮ੍ਰਿਤ ਬਰਖੈ।

ਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਨ ਹੁਆਪੇ ਆਪਣ ਸੰਗ ਆਪ ਪ੍ਰਵਰਾਤੇ ਤੁਮਰੀ ਉਸਤ ਤੁਮਤੇ ਹੋਏ ਨਾਨਕ ਅਵਰ ਨ ਜਾਣ ਸਕੋਏ ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਊਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਹੈ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ

ਭੁੱਲਨ ਹਾਰ, ਨਾਨਕ ਰੱਖਣ ਹਾਰ ਅਪਾਰ, ਰਤਨ ਤਿਆਗ ਕੌਟੀ ਸੰਗ ਰਚੈ, ਸਾ ਛੋੜ ਝੂਠ ਸੰਗ ਮਚੈ, ਜੋ ਛੱਡਣਾ ਸੋ ਅਸਥਿਰ ਕਰ ਮਾਨੈ, ਜੋ ਹੋਵਣ ਸੋ ਦੂਰ ਪਰਾਨੈ, ਛੋੜ ਜਾਏ ਤਿਸਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ, ਚੰਦਨ ਲੇਪੋ ਤਾਰੈ ਧੋਏ, ਦਰਦ ਪ੍ਰੀਤ ਭਸਮ ਸੰਗ ਹੋਏ, ਅੰਧਕੂਪ ਮੈਂ ਪਤਿਤ ਬਿਕਰਾਲ, ਨਾਨਕ ਕਾੜ ਲੇਹੋ ਪ੍ਰਭ ਦਿਆਲ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ, ਬਾਹਰ ਭੇਖ ਅੰਤਰ ਮਲ ਮਾਇਆ, ਛਪਸ ਨਾਹੀ ਕਛ ਕਰੈ ਛਪਾਇਆ, ਬਾਹਰ ਗਿਆਨ ਧਿਆਨ ਇਸਨਾਮ, ਅੰਤਰ ਵਿਆਪੈ ਲੋਭ ਸੁਆਨ, ਅੰਤਰ ਅਗਨ ਬਾਹਰ ਤਨ ਸੁਆਹਾ, ਗਲ ਪਾਥਰ ਕੈਸੇ ਤਰੈ ਅਥਾਹਾ, ਜਾ ਕੈ ਅੰਤਰ ਬਸੈ ਪ੍ਰਭਿਆਪ, ਨਾਨਕ ਤੇਜਨ ਸਹਿਜ ਸਮਾਪ, ਸੁਣ ਅੰਧਾ ਕੈਸੇ ਮਾਰਗ ਪਾਵੈ, ਕਰ ਗਹਿ ਲੇਹੋ ਓੜ ਨਿਭਾਵੈ, ਕਹਾਂ ਬੁਝਾਰਤ ਬੂਝੈ ਡੂਰਾ, ਨਿਸਕਹੀਐ ਤੂੰ ਸਮਝੈ ਭੂਰਾ, ਕਹਾ ਬਿਸ਼ਨ ਪਦ ਗਾਵੈ ਗੁੰਗ, ਜਤਨ ਕਰੈ ਤਉ ਭੀ ਸੁਰ ਭੰਗ, ਕਹਿ ਪਿੰਗਲ ਪਰ

ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੁਆਵੈ ਨ ਚੀਤ ਜੋ ਬੈਰਾਈ ਤਾ ਸਿਉ ਪ੍ਰੀਤ ਬਲਵਾ ਕੇ ਗ੍ਰਹਿ ਭੀਤਰ ਬਸੈ ਅੰਦ ਕੇਲ ਮਾਇਆ ਰੰਗ ਰਸੈ ਦ੍ਰਿੜ ਕਰ ਮਾਨੈ ਮਨਹਿ ਪ੍ਰਤੀਤ ਕਾਲ ਨ ਆਵੈ ਮੂੜੇ ਚੀਤ।

ਆਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਹੂ ਆਪਣ ਕਰ ਕਰਮ ਤੂੰ ਠਾਕੁਰ ਤੁਮ ਪਹਿ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮਹਿ ਸੁਖ ਕਨੇਰੇ ਕੋਈ ਨ ਜਾਣੈ ਤੁਮਰਾ ਅੰਤ ਉਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਤਮਿਤ ਤੁਮਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ ਸਲੋਕ ਦੇਨ ਹਾਰ ਪ੍ਰਭ ਛੋੜ ਕੈ ਲਾਗਹਿ ਆਨ ਸੁਆਈ ਨਾਨਕ ਕਹੂ ਨ ਸੀ ਜਈ ਬਿਨ ਨਾ ਵੈ ਪਤ ਜਾਇ ਅਸ਼ਟਪਦੀ ਦਸ ਵਸਤੂ ਲੈ ਪਾਛੈ ਪਾਵੈ ਏਕ ਵਸਤ ਕਾਰਨ ਬਿਕੋਟ ਗਵਾਵੈ ਏਕ ਭੀ ਨਾ ਦੇ ਦਸ ਭੀ ਹਿਰਲੇ ਤੋ ਮੂੜਾ ਕਹੁ ਕਾ ਕਰੇ ਜਿਸ ਠਾਕੁਰ ਸਿਓ ਨਾਹੀ ਚਾਰਾ ਤਾਕੋ ਕੀ ਜੈ ਸਦ ਨਮਸਕਾਰਾ ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੁਖ ਤਾਹੂ ਮਨ ਉਠਾ ਜਿਸ ਜਨੇ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗੰਤ ਸਾਹੂ ਆਪਣੀ ਦੇ ਰਾਸ ਖਾਤ ਪੀਤ ਵਰਤੈ ਅਣਦ ਉਲਾਸ ਆਪਣੀ ਅਮਾਨ ਕਛ ਬਹੁਰ ਸਾਹੂ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀ ਤਾਪ ਹੀ ਖੋਵੈ ਬਹੁਰ ਉਸਕਾ ਵਿਸ਼ਵਾਸ ਨ ਹੋਵੈ ਜਿਸ ਕੀ ਬਸਤ ਸੇ ਆਗੈ ਰਾਖੈ ਪ੍ਰਭ ਕੀ ਆਗਿਆ ਮਾਨੈ ਮਾਥੈ ਉਸ ਤੇ ਚੌਗਣ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਿਕ ਭਾਂਤ ਮਾਇਆ ਕੇ ਹੇਤ ਸਰ ਪਰ ਹੋਵਤ ਜਾਨ ਅਨੇਤ ਬਿਰ ਕੀ ਛਾਇਆ ਸਿਉ ਰੰਗ ਲਾਵੈ ਉਹ ਬਿਨਸੈ ਉਹ ਮਨ ਪਛਤਾਵੈ ਜੋ ਦਿਸੈ ਸੋ ਚਾਲਣ ਹਾਰ ਲਪਟ ਰਹੋ ਤੈ ਅੰਧ ਅੰਧਾਰ ਬਟਾਉ ਸਿਉ ਜੋ ਲਾਵੈ ਨੇਹ ਤਾਕੋ ਹਾਥ ਨ ਆਵੈ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟੰਬ ਸਬਾਇਆ ਮਿਥਿਆ ਹਉਮੈ ਮਮਤਾ ਮਾਇਆ ਮਿਥਿਆ ਰਾਜ ਜੋਬਨ ਧਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਅਸੁਭ ਅਸਤਰਾ ਮਿਥਿਆ ਰੰਗ ਸੰਗ ਮਾਇਆ ਪੇਕ ਹਸਤਾ ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਪਸੂ ਪਰ ਕਰਤ ਗੁਮਾਨ ਅਸਥਿਰ ਭਗਤ ਸਾਧ ਕੀ ਸਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸ੍ਰਵਣ ਪਰ ਨਿੰਦਾ ਸੁਨ ਹੈ ਮਿਥਿਆ ਹਸਤ ਪਰ ਦਰਬ ਕੋ ਹਿਰੈ ਮਿਥਿਆ ਨੇਤਰ ਪੇਖਤ ਪਰ ਤ੍ਰੈ ਰੂਪਾਦ ਮਿਥਿਆ ਰਸਨਾ ਭੋਜਨ ਅਨ ਸੁਆਦ ਮਿਥਿਆ ਚਰਨ ਪਰ ਬੇਕਾਰ ਕੋ ਧਾਵਹਿ ਮਿਥਿਆ ਮਨ ਪਰ ਲੋਭ ਲੁਭਾਵਹਿ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਬਾਸ ਲੇਤ ਬਿਕਾਰਾ ਬਿਨ ਬੂਝੇ ਮਿਥਿਆ ਸਭ ਭਏ ਸਫਲ ਦੇਹ ਨਾਨਕ ਹਰ ਹਰ ਨਾਮ ਲਏ ਬਿਰਤੀ ਸਾਖਤ ਕੀ ਆਰ ਜਾ ਸਾਚ ਬਿਨਾ ਕਹਿ ਹੋਵਤ ਸੂਚਾ ਬਿਰਤਾ ਨਾਮ ਬਿਨਾ ਤਨ ਅੰਧ ਮੁਖਾਵਤਾ ਕਹਿ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬ੍ਰਿਥਾ ਬਿਹਾਏ ਮੇਘ ਬਿਨਾ ਜਿਉਂ ਖੇਤੀ ਜਾਏ ਗੋਬਿੰਦ ਭਜਨ ਬਿਨ ਬ੍ਰਿਥੇ ਸਭ ਕਾਮ ਜਿਉਂ ਕਿਰਪਨ ਕੇ ਨਿਰਾਰਥ ਦਾਮ ਧਨ ਧਨ ਤੇ ਜਨ ਜੇ ਘਟ ਬਸਿਓ ਹਰ ਨਾਉ ਨਾਨਕ ਤਾ ਕਹਿ ਬਲ ਬਲ ਜਾਉ ਰਹਿ ਤਵਰ ਕਛਵਰ ਕਮਾਵਤ ਮਨੀ ਪ੍ਰੀਤ ਮੁਖੋ ਗੰਢ ਲਾਵਤ ਜਨ ਨਹਾਰ ਪ੍ਰਭੂ ਪਰਬੀਨ ਬਾਹਰ ਭੇਖ ਨ ਕਾਹੂ ਭੀਨ ਅਵਰ ਉਪਦੇਸ਼ ਆਪ ਨ ਕਰੈ ਆਵਤ ਜਾਵਤ ਜਨ ਮੈਂ ਮਰੈ ਜਿਸ ਕੈ ਅੰਤਰ ਬਸੈ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਉਨ ਜਨ ਚਰਨ ਪਰਾਤਾ ਕਰੂੰ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀ ਆਇਆ ਪਹਿ ਮਾਨੈ ਆਪਹਿ ਆਪ ਕਰਤ ਨਬੇਰਾ ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ ਉਪਾਵ ਸਿਆਨਕ ਸਗਲ ਤੇ ਰਹਿਤ ਸਭ ਕਛ ਜਾਣੈ ਆਤਮ ਕੀ ਰਹਿਤ ਜਿਸ ਭਾਵੈ ਤਿਸ ਲੈ ਲੜ ਲਾਏ ਥਾਂ ਤਨੰਤਰ ਰਿਹਾ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਨਿਮਕ ਜਪ ਨਾਨਕ ਹਰੀ ਸਲੋਕ
काम क्रोध अर लोभ मोह बिनस जाए अहं मेव। नानक प्रभ शरणागति कर प्रसाद गुरुदेव अष्टपदी जे प्रसाद शक्ति अमृत कारी तिस ठाकुर कौ रख मन मारी। जे प्रसाद सुगंध तन लावै तिसको सिमरत परम गत पावै। जे प्रसाद बसै सुख मंदर तिसै त्याए सदा मन अंदर। जे प्रसाद ग्रह संग सुख बसना आठ पैर सिमरो तिस रसना। जे प्रसाद रंग रस भोग नानक सदा त्याई त्यावन जोग। जे प्रसाद पाठ पटंबर हंडावै तिसै त्या कतवर लुभावै। जे प्रसाद सुख से सुविजय मन आठ पहर ताका जस गाविजय। जे प्रसाद तु सब को माने मुक्ता को जस रसन बखाने। जे प्रसाद तिरु रहता धर्म मन सदा त्याए केवल पार ब्रह्म। प्रभ जी जपत दरगह मान पावै नानक पत सेती घर जावै। जे प्रसाद आरो कंचन देही लिव लावो तिस राम स्नेही। जे प्रसाद तिरौ ला रहत मन सुख पावै हर हर जस कहत। जे प्रसाद तेरे सगल छिद्र ठाके मन सरनी पर ठाकुर प्रभु ताके। जे प्रसाद तुझको न पहुँचे मन साथ साथ सिमरो प्रभु उच्चे। जे प्रसाद पाई दुर्लभ देहे नानक ताकी भगत करे। जे प्रसाद आपूखन पहरी जय मन ते सिमरत क्यों आलस की जय। जे प्रसाद अश्वहस्त सवारी मन तिस प्रभु को कबहू न बिसारी। जे प्रसाद बाग मिलक तना राख पुरोए प्रभु अपने मना। जिन तेरी मन बनत बनाई उठत बैठत सद तिसै त्याई। तिसै त्याई जो एक अलख है इहां उहां नानक तेरी रखै। जे प्रसाद करै पुन बहुदान मन आठ पैर कर तिसका ध्यान। जे प्रसाद तू आचार व्यवहारी तिस प्रभ को साथ साथ चितारी। जे प्रसाद तेरा सुंदर रूप सो प्रभ सिमरहु सदा अनूप। जे प्रसाद तेरी निकी जात सो प्रभ सिमर सदा दिन रात। जे प्रसाद तेरी पत रहै गुर प्रसाद नानक जस कह। जे प्रसाद सुने करन नाथ जे प्रसाद पेखै बिस्माद। जे प्रसाद बोलै अमृत रसना जे प्रसाद सुख सहजे बसना। जे प्रसाद हस्त कर चल है जे प्रसाद संपूर्ण फल है। जे प्रसाद परम गत पाव है जे प्रसाद सुख सहज समाव है। ऐसा प्रभ त्याग अवर कतला गहु गुर प्रसाद नानक मन जागहु। जे प्रसाद तू प्रगट संसार तिस प्रभ को मूल न मनो बिसार। जे प्रसाद तेरा प्रताप रे मन मूड तुता को जाप।

ਪ੍ਰਭ ਮਾਹੀ ਸਮਾਨੀ, ਸਾਧ ਕਸੰਗ ਅਗੋਚਰ ਮਿਲੈ, ਸਾਧ ਕਸੰਗ ਸਦਾ ਪਰਫੁੱਲੈ, ਸਾਧ ਕਸੰਗ ਆਵੈ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ, ਸਾਧ ਸੰਗ ਹੋਏ ਸਭ ਕੀ ਰੇਨ, ਸਾਧ ਕਸੰਗ ਮਨੋਹਰ ਬੈਨ, ਸਾਧ ਕਸੰਗ ਨ ਕਤੂ ਧਾਵੈ, ਸਾਧ ਸੰਗ ਸਥਿਤ ਮਨ ਪਾਵੈ, ਸਾਧ ਕਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸਾਨੂ, ਸਾਧ ਸੰਗ ਦੁਸ਼ਮਨ ਸਭ ਮੀਤ, ਸਾਧੂ ਕੈ ਸੰਗ ਮਹਾ ਪੁਨੀਤ, ਸਾਧ ਸੰਗ ਕਿਸਿਓ ਨਹਿ ਬੈਰ, ਸਾਧ ਕਸੰਗ ਨਾ ਬੀਗਾ ਪੈਰ, ਸਾਧ ਕਸੰਗ ਨਾ ਹੀ ਕੋ ਮੰਦਾ, ਸਾਧ ਸੰਗ ਜਾਨੇ ਪਰਮਾਨੰਦਾ, ਸਾਧ ਕਸੰਗ ਨਾ ਹੀ ਹੋ ਤਾਪ, ਸਾਧ ਕਸੰਗ ਤਜੈ ਸਭ ਆਪ, ਆਪੇ ਜਾਨੈ ਸਾਧ ਬੜਾਈ, ਨਾਨਕ ਸਾਧ ਪ੍ਰਭੂ ਬਣਿਆਈ, ਸਾਧ ਕਸੰਗ ਨਾ ਕਬਹੂੰ ਧਾਵੈ, ਸਾਧ ਕਸੰਗ ਸਦਾ ਸੁਖ ਪਾਵੈ, ਸਾਧ ਸੰਗ ਬਸਤ ਅਗੋਚਰ ਲਹਿ, ਸਾਧੂ ਕੈ ਸੰਗ ਅਜਰ ਸਹਿ, ਸਾਧ ਕਸੰਗ ਬਸੈ ਥਾਨ ਉਚੈ, ਸਾਧੂ ਕੈ ਸੰਗ ਮਹਿਲ ਪਹੁੰਚੈ, ਸਾਧ ਕਸੰਗ ਦੜੈ ਸਭ ਧਰਮੂ, ਸਾਧ ਕਸੰਗ ਕੇਵਲ ਪਾਰ ਬ੍ਰਹਮੂ, ਸਾਧ ਕਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨੂ, ਸਾਧ ਕਸੰਗ ਸਭ ਕੁਲ ਉਧਾਰੈ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ, ਸਾਧੂ ਕੈ ਸੰਗ ਸੋ ਧਨ ਪਾਵੈ, ਜਿਸ ਧਨ ਤੇ ਸਭ ਕੋ ਵਰਸਾਵੈ, ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧ ਕੈ ਸੰਗ ਸੋਭਾ ਸੁਰ ਦੇਵਾ, ਸਾਧੂ ਕੈ ਸੰਗ ਪਾਪ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧ ਕੈ ਸੰਗ ਸ੍ਰਭ ਥਾਨ ਗਮ, ਨਾਨਕ ਸਾਧ ਕੈ ਸੰਗ ਸਫਲ ਜਨਮ, ਸਾਧ ਕੈ ਸੰਗ ਨਹੀਂ ਕਛਕਾਲ, ਦਰਸ਼ਨ ਭੇਟਤ ਹੋਤ ਨਿਹਾਲ, ਸਾਧ ਕੈ ਸੰਗ ਕਲੂਖਤ ਹਰੈ, ਸਾਧ ਕੈ ਸੰਗ ਨਰਕ ਪਰ ਹਰੈ।

अवर न आवै, कहो मानुक ते क्या हुए आवै, जो तिस भावै सोई करावै। इसकै हाथ हुए ता सब किछ ले, जो तिस भावै सोई करे, अनजानत बिखिया मैं रचै, जे जानत अपना बचै, भरमे भूला दै दिसतावै, निमक माही चार कुंट फिर आवै। कर कृपा जिस अपनी भगत दे, नानक तेजन नाम मिले, खिन मैं नीच कीट कौ राज, पार ब्रह्म गरीब निवाज, जाका दृष्ट कछु न आवै, तिस तत्काल दह दिस प्रगटावै, जाको अपनी करै बख्शीश, ताका लिखा न गने जगदीश, जियो पिंड सब तिस की रास, कट कट पूर्ण ब्रह्म प्रगास, अपनी बनता बनाई, नानक जीवै देख बढ़ाई, इसका बल नाही इस हाथ, करन करावन सर्व को नाथ, आज्ञाकारी बपुरा जियो, जो तिस भावै सोई पुन थियो। कबहू ऊंच नीच मह बसै, कबहू सोग हरख रंग हसै, कबहू निंद चिंद व्यवहार, कबहू ऊब आकाश प्यार, कबहू बेता ब्रह्म विचार, नानक आप मिलावनहार, कबहू नृत्य करै बहुपात, कबहू सोए रहे दिन रात, कबहू महाक्रोध विकराल, कबहू सर्व की होत रवाल, कबहू हुए बह बड़ राजा, कबहू पेखारी नीच का साजा, कबहू अपकीर्त मह आवै, कबहू भला भला कहावै। जो प्रभा राखै तिव ही रह, गुर प्रसाद नानक सच कहे, कबहू हुए पंडित करे बखियान, कबहू मोन धारी लावे ध्यान, कबहू तट तीर्थ स्नान, कबहू सिद्ध साधिक मुख ज्ञान, कबहू कीट हस्त पतंग हुए जिया, अनिक जोन परमै परमिया, नाना रूप जो स्वागी दिखावे, ज्यो प्रभावै तिवै निचावै, जो तिस भावै सोई होए, नानक दूजा अवर न कोए, कबहू सात संगत उपावै, उस स्थान ते बौर न आवै, अंतर होए ज्ञान प्रगास, उस स्थान का नहीं विनाश, मंत्र नाम रते इक रंग, सदा बसै पार ब्रह्म कै संग, ज्यो जल मैं जल आए खटाना, त्यों ज्योति संग ज्योत समाना, मिट गए गवन पाए विश्राम, नानक प्रभ कै सद कुर्बान। सलोक सुखी बसै मस्कीनी आया, पुनिवार तले बड़े बड़े अहंकारिया, नानक गर्भ गले अष्टपदी, जिसकै अंतर राज अभिमान, सो नरक पाती होवत स्वान, जो जानै मैं जो बनवंत, सो होवत बिष्टा का जंतु, आपस को करवंत कहावै, जिन मरै भोजन परमावै, धन भूमिका जो करै गुमान, सो मूर्ख अंधा ज्ञान, कर कृपा जिसकै हृदय गरीबी बसावै, नानकी हां मुक्ता गै सुख पावै, धनवंता होए कर गरबावै, दृण समान कसंग न जावै, बोलस कर मानुक ऊपर करयास, पल पीतरता का हुए बिना, सब ते आप जानै बलवंत, खिन मै हुए जाए पसमंत, किसै न बदै आप अहंकारी, धर्म राय तिस करे कुआरी, गुर प्रसाद जाका मिटै बिमान, सो जन नानक दर गै परवान, कोट कर्म करै हो तारे, श्रम पावै सगले बिरतारे, अनिक तपस्या करे अहंकार, नरक सुर्ग फिर अवतार, अनिक जतन करात्म नहीं द्रवै, हर दर गै कौ कैसे गवै, आपस कौ जो भला कहावै, तिसै भलाई निकट न आवै, सर्व की रेंजा का मन हुए, कहो नानक ता की निर्मल सोए, जब लग जाने मुझ ते कछ हुए, तब इसको सुख ना ही कोए, जब ए जाने मैं किछ करता, तब लग गर्भ जोन मैं फिरता, जब तारे को बैरी मीत, तब लग नेचल ना ही चीत, जब लग मोह मगन संगमाए, तब लग धर्म राय देश जाए, प्रभ कृपा ते बंधन टूटै, गुर प्रसाद नानक हो छूटै, सहस खटे लख कोट तावै, तृप्त न आवै, माया पाछै पावै, अनिक भोग बिखिया के करै, नै तृप्तावै खप खप मरै, बिना संतोख नहीं को राजै, सुपन मनोरथ वृथे सब काजै, नाम रंग सर्व सुख होए, बड़ भागी किसै प्राप्त होए,
ਕਰਨ ਕਰਾਵਨ ਆਪੇ ਆਪ, ਸਦਾ ਸਦਾ ਨਾਨਕ ਹਰ ਜਾਪ, ਕਰਨ ਕਰਾਵਨ ਕਰਨੈ ਹਾਰ, ਇਸਕੈ ਹਾਥ ਕਹਾ ਵਿਚਾਰ, ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ, ਆਪੇ ਆਪਾ ਪ੍ਰਭ ਸੋਏ, ਜੋ ਕਿਛ ਕੀਨੂ ਸੋ ਆਪਣੇ ਰੰਗ, ਸਭ ਤੇ ਦੂਰ ਸਭੂ ਕੈ ਸੰਗ, ਬੂਝੈ ਦੇਖੈ ਕਰੈ ਵਿਵੇਕ, ਆਪਹਿ ਕਾਪਹਿ ਅਨੇਕ, ਮਰੈ ਨ ਬਿਨਸੈ ਆਵੈ ਨ ਜਾਏ, ਨਾਨਕ ਸਦ ਹੀ ਰਹਿਆ ਸਮਾਏ, ਆਪ ਉਪਦੇਸੈ ਸਮਝੈ ਆਪ, ਆਪੇ ਰਚਿਆ ਸਭ ਕੈ ਸਾਥ, ਆਪ ਕੀਨੂ ਆਪਨ ਵਿਸਥਾਰ, ਸਭ ਕਛੁ ਉਸਕਾਉ ਕਰਨੈ ਹਾਰ, ਉਸਤੇ ਭਿੰਨ ਕਹੋ ਕਿਛੁ ਹੋਏ, ਥਾਂ ਥਨੰਤਰ ਏਕੈ ਸੋਏ, ਆਪਣੇ ਚਲਤਾਪ ਕਰਨੈ ਹਾਰ, ਕੌਤਕ ਕਰੈ ਰੰਗ ਆਪਾਰ, ਮਨ ਮੈਂ ਆਮਨ ਆਪਣੇ ਮਾਹੀ, ਨਾਨਕ ਕੀਮਤ ਕਹਿ ਨ ਜਾਏ, ਸਤ ਸਤ ਸਤ ਪ੍ਰਭ ਸੁਆਮੀ, ਗੁਰਪ੍ਰਸਾਦ ਕਿਨੈ ਵਖਿਆਨੀ, ਸੱਚ ਸੱਚ ਸਤ ਸਭ ਕੀਨਾ, ਕੋਟ ਮਦੇ ਕਿਨੈ ਬਿਰਲੈ ਚੀਨਾ, ਭਲਾ ਭਲਾ ਭਲਾ ਤੇਰਾ ਰੂਪ, ਅਤ ਸੁੰਦਰ ਅਪਾਰ ਅਨੂਪ, ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘਟ ਘਟ ਸੁਣੀ ਸ਼ਰਵਣ ਬਖਿਆਣੀ, ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ, ਸਲੋਕ ਸੰਤ ਸਰਣ ਜੋ ਜਨ ਪਰੈ, ਸੋ ਜਨ ਉਧਰਨ ਹਾਰ, ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ ਅਸ਼ਟਪਦੀ, ਸੰਤ ਕੈ ਦੁਖਨ ਆਰ ਜਾ ਘਟੈ, ਸੰਤ ਕੈ ਦੁਖਨ ਜਮਤੇ ਨਹੀਂ ਛੁੱਟੈ, ਸੰਤ ਕੈ ਦੁਖਨ ਸੁਖ ਸਭ ਜਾਏ, ਸੰਤ ਕੈ ਦੁਖਨ ਨਰਕ ਮੈਂ ਪਾਏ, ਸੰਤ ਕੈ ਦੁਖਨ ਮਤ ਹੋਏ ਮਲੀਨ, ਸੰਤ ਕੈ ਦੁਖਨ ਸੋਭਾ ਤੇ ਹੀਨ, ਸੰਤ ਕੇ ਹਤੇ ਕੋ ਰਖੈ ਨ ਕੋਏ, ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ, ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨਿੰਦਕ ਭੀਤਰੈ, ਸੰਤ ਕੇ ਦੁਖਨ ਤੇ ਮੁਖ ਭਵੈ, ਸੰਤਨ ਕੈ ਦੁਖਨ ਕਾਗ ਜਿਉ ਲਵੈ, ਸੰਤਨ ਕੈ ਦੁਖਨ ਸਰਪ ਜੋਨ ਪਾਏ, ਸੰਤ ਕੈ ਦੁਖਨ ਤ੍ਰਿਗਦ ਜੋਨ ਕਿਰਮਾਏ, ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ, ਸੰਤ ਕੈ ਦੁਖਨ ਸਭ ਕੋ ਛਲੈ, ਸੰਤ ਕੈ ਦੁਖਨ ਤੇ ਸਭ ਜਾਏ, ਸੰਤ ਕੈ ਦੁਖਨ ਨੀਚ ਨਿਚਾਏ, ਸੰਤ ਦੁਖੀ ਕਾ ਥਾਉ ਕੋ ਨਾਹੀ, ਨਾਨਕ ਸੰਤ ਭਾਵੈ ਤਾਂ ਉਏ ਭੀ ਗਤ ਪਾਹੀ, ਸੰਤ ਕਾ ਨਿੰਦਕ ਮਹਾ ਅਤਤਾਈ, ਸੰਤ ਕਾ ਨਿੰਦਕ ਕਿਨ ਟਿਕਨ ਨ ਪਾਈ, ਸੰਤ ਕਾ ਨਿੰਦਕ ਮਹਾ ਤਿਆਰਾਉ, ਸੰਤ ਕਾ ਨਿੰਦਕ ਪਰਮੇਸ਼ਵਰ ਮਾਰਾ, ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ ਕਾ ਨਿੰਦਕ ਦੁਖੀਆ ਅਰਦੀਨ, ਸੰਤ ਕੇ ਨਿੰਦਕ ਸਰਬ ਰੋਗ, ਸੰਤ ਕੇ ਨਿੰਦਕ ਸਦਾ ਬਿਜੋਗ, ਸੰਤ ਕੇ ਨਿੰਦਾ ਦੁਖ ਮੈਂ ਦੋਖ, ਨਾਨਕ ਸੰਤ ਭਾਵੈ ਤਾਂ ਉਸ ਕਾ ਭੀ ਹੋਏ ਮੋਖ, ਸੰਤ ਕਾ ਦੁਖੀ ਸਦਾ ਅਪਵਿੱਤ, ਸੰਤ ਕਾ ਦੁਖੀ ਕਿਸੈ ਕਾ ਨਹੀਂ ਮਿੱਤ, ਸੰਤ ਕੇ ਦੁਖੀ ਕਉ ਡਾਣ ਲੱਗ ਗਏ, ਸੰਤ ਕੇ ਦੁਖੀ ਕਉ ਸਭ ਤਿਆਗੈ, ਸੰਤ ਕਾ ਦੁਖੀ ਮਹਾਂ ਅਹੰਕਾਰੀ, ਸੰਤ ਕਾ ਦੁਖੀ ਸਦਾ ਬੇਕਾਰੀ, ਸੰਤ ਕਾ ਦੁਖੀ ਜਨਮੈ ਮਰੈ, ਸੰਤ ਕੀ ਦੁਖ ਨਾ ਸੁਖ ਤੇ ਟਰੈ, ਸੰਤ ਕੇ ਦੁਖੀ ਕਉ ਨਾ ਹੀ ਠਾਉ, ਨਾਨਕ ਸੰਤ ਭਾਵੈ ਤਾਂ ਲੈ ਮਿਲਾਏ, ਸੰਤ ਕਾ ਦੁਖੀ ਅਧ ਬੀਜ ਤੇ ਟੂਟੈ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ, ਸੰਤ ਕੇ ਦੁਖੀ ਕਉ ਧਿਆਨ ਭਰਮਾਈਐ, ਸੰਤ ਕਾ ਦੁਖੀ ਉੱਜੜ ਪਾਈਐ, ਸੰਤ ਕਾ ਦੁਖੀ ਅੰਤਰ ਤੇ ਥੋਥਾ, ਜਿਉਂ ਸਾਸ ਬਿਨਾ ਮ੍ਰਿਤਕ ਕੀ ਲੋਥਾ, ਸੰਤ ਕੇ ਦੁਖੀ ਕੀ ਜੜ ਕਿਛ ਨਾਹੀ, ਆਪਣ ਬੀਜ ਆਪੇ ਹੀ ਖਾਹੇ, ਸੰਤ ਕੇ ਦੁਖੀ ਕਵਰ ਨ ਰੱਖਣ ਹਾਰ, ਨਾਨਕ ਸੰਤ ਭਾਵੈ ਤਾਂ ਲੈ ਉਭਾਰ, ਸੰਤ ਕਾ ਦੁਖੀ ਓ ਬਿਲ ਲਾਏ, ਜਿਉ ਜਲ ਬਿਹੂਨ ਮਛਲੀ ਤੜਫੜਾਏ, ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ, ਜੋ ਪਾਵ ਕੇਂਦਰ ਨਹੀਂ ਤ੍ਰਾਪੈ, ਸੰਤ ਕਾ ਦੁਖੀ ਛੁੱਟੈ ਕੇਲਾ, ਜਿਉ ਬਵਾੜ ਤਿਲਕੀ ਤਮਾਹੀ ਦੁਹੇਲਾ, ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦ ਮਿਥਿਆ ਕਹਿਤ, ਕਿਰਤ ਨਿੰਦਕ ਕਾ ਧੁਰ ਹੀ ਪਇਆ, ਨਾਨਕ ਜੋ ਤਿਸ ਭਾਵੈ ਸੋਈ ਥਇਆ, ਸੰਤ ਕਾ ਦੁਖੀ ਬਿਗੜ ਰੂਪ ਹੋ ਜਾਏ, ਸੰਤ ਕੇ ਦੁਖੀ ਕਉ ਦਰਗਹਿ ਮਿਲੈ ਸੁਜਾਏ, ਸੰਤ ਕਾ ਦੁਖੀ ਸਦਾ ਸਹਿਕਾਈਐ, ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈਐ, ਸੰਤ ਕੇ ਦੁਖੀ ਕੀ ਪੁੱਜੈ ਨਿਆਸਾ, ਸੰਤ ਕਾ ਦੁਖੀ ਉਠ ਚੱਲੈ ਨਿਰਾਸਾ, ਸੰਤ ਕੈ ਦੁਖ ਨ ਤ੍ਰਿਸ਼ਟੈ ਕੋਏ, ਜੈਸਾ ਭਾਵੈ ਤੈਸਾ ਕੋਈ ਹੋਏ, ਪਇਆ ਕਿਰਤ ਨ ਮਿਟੈ ਕੋਏ, ਨਾਨਕ ਜਾਣੈ ਸੱਚਾ ਸੋਏ, ਸਭ ਘਟ ਤਿਸ ਕਿਉ ਕਰਨੈ ਹਾਰ, ਸਦਾ ਸਦਾ ਤਿਸ ਕੋ ਨਮਸਕਾਰ, ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਤਿਸੈ ਧਿਆਓ ਸਾਸ ਵਿਰਾਸ, ਸਭ ਕਛ ਵਰਤੈ ਤਿਸ ਕਾ ਕੀਆ, ਜੈਸਾ ਕਰੇ ਤੈਸਾ ਕੋ ਥੀਆ, ਆਪਣਾ ਕੇ ਲਾਭ ਕਰਨੈ ਹਾਰ, ਦੂਸਰ ਕੌਣ ਕਹਿ ਵਿਚਾਰ, ਜਿਸ ਨੂੰ ਕਿਰਪਾ ਕਰੈ ਤਿਸ ਆਪੋ ਨਾਮ ਦੇ, ਬੜਭਾਗੀ ਨਾਨਕ ਜਨ ਚੇ ਸਲੋਕ,
तजहु सियानप सुरजन हो सिमरहु हर हर राय एक आस हर मन रखू नानक दुख परम पौ जाय पदी। मानुक की टेक वृथ्वी सब जान देवन को एक भगवान जिसके दिए रह अगाए गौर न तृष्णा लग गए मारे राख को आप मानुक किछु नाही हाथ जिसका हुक्म भू सुख होए जिसका नाम रखंठ परोए सिमर सिमर सिमर प्रभ सोए नानक विघ्न लागे कोए उष्ट मन में कर निरंकार कर मन मेरे सत व्यवहार निर्मल रसना मृत पियो सदा सुहेला कर लह जियो नैनो पेख ठाकुर का रंग सासंग बिनसै सब संग चरण चलो मार गोबिंद मिटे पाप जपिए हर बिंद कर हर कर्म श्रवण हर कथा हर दर गहनान कूचल मथा बिट भागी ते जंजग माहे सदा सदा हर के गुण गाहे राम नाम जो करे विचार चेतन मंत गनी संसार मन तन मुख बोले हर मुखी सदा सदा जानो ते सुखी एको एक एक पछाने तुत कियो सो जी जाने नाम संग जिसका मन मानिया नानक तिनै निरंजन जानिया गुरु प्रसाद अपना सुजै तिसकी जानो तृष्णा बुझै साध संग हर हर जस कहत सर्व रोग त्यो हर जन रहत वंदन कीर्तन केवल बखियान गृष्ट मै सोई निर्वाण एक उपर जि जन की आसा तिसकी कटी अजम की भाषा पार ब्रह्म की जिस मन भूख नानक तिसै न लागे दुख जिसको हर ब्रह्म मन चिते आवे सो संत सुहेला नहीं डुलावे जिस प्रभु अपना कृपा करे सो सेवक को किस ते डरे जैसा सा तैसा दृष्टाया अपने कार्य में आप समाया सोदत सोदत सोदत सीजिया गुरु प्रसाद तत् सब बुझिया जब देखू तब सब किच मूल नानक सो सुखम सोई स्थूल न कि जन्म न किच मरे अपन चलता भी करे आवन जावन दृष्ट अंदृष्ट आज्ञाकारी तारी सब सृष्ट आपे आप सगल मैं आप अनक जुगत रचता पुथाप अविनाशी नाही किच खंड तारन तारे हो ब्रह्मांड अलक पे पुरख प्रताप आप जपाए था नानक जाप जिन प्रभ जाता सो सो बावंत सगल संसार उदरह तिन मंत प्रभ के सेवक सगल उदाहरण प्रभ के सेवक दुख विसारण आपे में ले कृपाल गुर का सब जप है निहाल उनकी सेवा सोई लागे जिसनु कृपा करे बड़ भाग्य नाम जपत पावे विश्राम नानक तिन पुरख उत्तम करमान जो किछ करे सो प्रभु कह रंग सदा सदा बसे हर संग सह सुभाय हुए सो हुए करण हार पछाण सोए प्रभु का किया जन मीठ लगाना जैसा सा तैसा दृष्टाना जिस ते उपजे तिस माहि समाये हुए सुख निदान उन्हु बने आए आपस को आप दिनो मान नानक प्रभ जन को जान सलोक सर्व कला भरपूर प्रभिरता जन नहार जा कै सिमरन उतरी है नानक तिस बलिहार अष्टपदी टूटी गढ़ नहार गोपाल सर्व जी आया पे प्रतपाल सगल की चिंता जिस मन माहे तिस ते बिरथा कोई नाहे रे मन मेरे सदा हर जाप अविनाशी प्रभ आपे आप अपन किया कछु न होए जेसो प्राणी लोचै कोए तिस बिना ही तेरे किस काम गत नानक जपे कर नाम रूपवंत हुए ना ही मोह है प्रभ की जो सगल कट सो है धनवंता हुए क्या को गर्व है जहाँ सब किस तिसका दिया दर्व है हथ सूरा जे को कहा वै प्रभ की कला बिना कहता वै जे को हुए बह दातार तिस देन हार जाने गावार जिस गुर प्रसाद तू कह हो रोग नानक सो जन सुदा अरोग जो मंदिर को थम मैं थमन ज्यों गुरु का शब्द मने अस्थमन ज्यों पाखा नाव चढ़त रह प्राणी गुरु चरण लगत निस्तर है जो अंधकार दीपक प्रकाश जो गुरु दर्शन देख मन हुए बिगा जो माओ ध्यान में मार्ग पावे त्यों साधु संग मिल ज्योत प्रगटावे तिन संतन की बाँचो तूर नानक की हर लोचा पूर मन मूर काहे बिललाई है पूर्व लिखे का लिखिया पाई है दुख सुख प्रभ देव नहार अवर त्याग तू तिसै चितार जो कछ करे सोई सुखमान भूला काहे फिरे अजान कौन बसता ही तेरे संग लपटे रस लोभि पतंग राम नाम जप हृदय माहे नानक पतचेती कर जाहे जिस वक्र को लैन तू आया राम नाम संतन कर पाया
ਤਜਬ ਮਾਲਿਹੁ ਮਨ ਮੂਲ ਰਾਮ ਨਾਮ ਹਿਰਦੇ ਮਹਿਤੂਲ ਆਦਿ ਕੇਪਸਨ ਤੈ ਸੰਚਾਲ ਵਰਤਿਆ ਵਿਖਿਆ ਜੰਜਾਲ ਧਨ ਧਨ ਕਹਿ ਸਭ ਕੋਏ ਮੁਖੂ ਜਲ ਹਰ ਦਰਗਹਿ ਸੋਏ ਇਹੋ ਵਾਪਾਰ ਵਿਰਲਾ ਵਾਪਾਰ ਹੈ ਨਾਨਕ ਤਾ ਕੈ ਸਤ ਬਲਿਹਾਰੈ ਚਰਨ ਸਾਧਕੇ ਧੋਇ ਧੋਇ ਪੀਓ ਅਰਪ ਸਾਧਕੋ ਆਪਣਾ ਜੀਓ ਸਾਧਕੀ ਧੂਰ ਕਰੋ ਇਸਨਾਨ ਸਾਧ ਉੱਪਰ ਜਾਈਐ ਕੁਰਬਾਨ ਸਾਧ ਸੇਵਾ ਵਡਭਾਗੀ ਪਾਈਐ ਸਾਧ ਸੰਘਾਰ ਕੀਰਤਨ ਗਾਈਐ ਅਨਿਕ ਬਿਘਨ ਤੇ ਸਾਧੂ ਰੱਖੈ ਹਰ ਗੁਣ ਗਾਇ ਅੰਮ੍ਰਿਤ ਰਚਾਖੈ ਉੱਠ ਗਈ ਸੰਤੈ ਦਰਿਆਇਆ ਸਰਬ ਸੁਖ ਨਾਨਕ ਤੇ ਪਾਇਆ ਮਿਰਤਕ ਕਉ ਜੀਵਾ ਲਣਹਾਰ ਭੁੱਖੇ ਕੋ ਦੇਵਤਾ ਧਾਰ ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੀ ਪੁਰਬ ਲਿਖੇ ਕਾ ਲਹਿਣਾ ਪਾਹੀ ਸਭ ਕਿਛ ਤਿਸਕਾਉ ਕਰਨੈ ਜੋਗ ਤਿਸ ਬਿੰਦੂ ਸਰ ਹੂਆ ਨ ਹੋਊ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲੇ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੇ ਮਨ ਗੁਰ ਕੀ ਪ੍ਰਤੀ ਤਿਜਨ ਆਵੇ ਹਰ ਪ੍ਰਵਚੀਤ ਭਗਤ ਭਗਤ ਸੁਣਿਆ ਤਿਉ ਲੋਏ ਜਾ ਕੇ ਹਿਰਦੈ ਕੋ ਹੋਏ ਸੱਚ ਕਰਨੀ ਸੱਚਤਾ ਕੀ ਰਹਿਤ ਸੱਚ ਹਿਰਦੈ ਸਤਮੁਖ ਕਹਿਤ ਸੱਚੀ ਦਿਰ ਸੱਚਾ ਆਕਾਰ ਸੱਚ ਵਰਤੈ ਸੱਚਾ ਪਾਸਾਕ ਪਾਰ ਬ੍ਰਹਮ ਜੀ ਸੱਚ ਕਰ ਜਾਤਾ ਨਾਨਕ ਸੋ ਜਨ ਸਤ ਸਮਾਤਾ ਸਲੋਕ ਰੂਪ ਨਾ ਰੇਖ ਨਾ ਰੰਗ ਕਿਛ ਤ੍ਰਿਉ ਗੁਣ ਤੇ ਪ੍ਰਭਿੰਨ ਤਿਸੈ ਬੁਝਾਏ ਨਾਨਕਾ ਜਿਸੁ ਵੈ ਸੁ ਪ੍ਰਸੰਨ ਅਸ਼ਟਪਦੀ ਅਵਨਾਸੀ ਬ੍ਰਹਮਨ ਮੈਂ ਰਾਖ ਮਾਨੁਕੀ ਤੂੰ ਪ੍ਰੀਤਿਆਗ ਤਿਸਤੇ ਪਰ ਨਾਹੀ ਕਿਛ ਕੋਈ ਸਰਬ ਨਿਰੰਤਰ ਏਕੋ ਸੋਏ ਆਪੇ ਬਿਨਾ ਆਪੇ ਦਾਨਾ ਗਹਿਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ ਕਿਰਪਾ ਨਿਧਾਨ ਦਿਆਲ ਬੁਖਸੰਦ ਸਾਹ ਤੇਰੇ ਕੀ ਚਰਨੀ ਪਾਓ ਨਾਨਕ ਹੈ ਮਨੇ ਹੋ ਨਰਾਓ ਮਨਸਾ ਪੂਰਨ ਸਰਨਾ ਜੋਗ ਜੋ ਕਿਰਪਾਇਆ ਸੋਈ ਹੋ ਹਰਨ ਭਰਨ ਜਾ ਕਾ ਨਿਤ੍ਰ ਹੋਰ ਤਿਸ ਕਾ ਮੰਤਰ ਨਾ ਜਾਣੈ ਹੋਰ ਅਨੰਦ ਰੂਪ ਮੰਗਲ ਸੱਜਾ ਕੈ ਸਰਬ ਤੋਖ ਸੁਣੀਐ ਕਰ ਤਾ ਕੈ ਰਾਜ ਮੈਂ ਰਾਜੋਗ ਮੈਂ ਜੋਗੀ ਤਬ ਮੈਂ ਤਵੀਸ਼ਰ ਗ੍ਰਿਸ਼ਤ ਮੈਂ ਭੋਗੀ ਧਿਆਇ ਧਿਆ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੰਤ ਨ ਪਾਇਆ ਜਾ ਕੀ ਲੀਲਾ ਕੀਮਿਤ ਨਾਹੀ ਸਗਲ ਦੇਵ ਹਾਰੇ ਵਗਾਹੇ ਪਿਤਾ ਕ ਜਨਮ ਕੇ ਜਾਣੈ ਪੂਤ ਸਗਲ ਪੁਰੋਈ ਆਪਣੈ ਸੂਤ ਸੁਮਤ ਗਿਆਨ ਧਿਆਨ ਜਿੰਦੇ ਜਿੰਦਾਸ ਨਾਮ ਧਿਆ ਵੈਸੇ ਤਿਉ ਗੁਣ ਮੈਂ ਜਾ ਕੋ ਪਰਮਾਏ ਜਨਮ ਰਹਿ ਫਿਰਿਆ ਵੈ ਜਾਏ ਊਚ ਨੀਚ ਇਸਕੇ ਅਸਥਾਨ ਜੈਸਾ ਜਨਾਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾਕੇ ਰੰਗ ਨਾਨਾ ਭੇਕ ਰਹਿ ਰੰਗ ਨਾਨਾ ਬਿਦਗਿਨੋ ਵਿਸਥਾਰ ਪ੍ਰਭ ਬਿਨਾਸੀ ਏਕੰਕਾਰ ਨਾਨਾ ਚਲਤ ਕਰੇ ਖਿਨ ਮਾਏ ਪੂਰੇ ਹੋ ਪੂਰਨ ਸਭ ਠਾਏ ਨਾਨਾ ਬਿਦਕਰ ਬਣਤ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਘਟ ਤਿਸਕੇ ਸਭ ਤਿਸਕੇ ਠਾਉ ਜਪ ਜਪ ਜੀਵੈ ਨਾਨਕ ਹਰ ਨਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮ੍ਰਿਤ ਵੇਦ ਪੁਰਾਣ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆ ਸਭ ਭਵਨ ਨਾਮ ਕੇ ਸੰਗੁਦਰੇ ਸੁਨ ਸ੍ਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ ਰੂਪ ਸਤ ਜਾਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤਸਾ ਕਰਤੂਤ ਸਤ ਸਤ ਜਾ ਕੀ ਬਾਣੀ ਸਤਪੁਰਖ ਸਮਾਈ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੈ ਸਭ ਭਲੀ ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨ ਗੁਰ ਤੇ ਪਾਈ ਸਤ ਬਚਨ ਸਾਧੂ ਪਦੇ ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼ ਸਤ ਨਿਰਤ ਬੂਝੈ ਜੇ ਕੋਈ ਨਾਮ ਜਪਤਾ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੈ ਆਪਣੀ ਮਿਤ ਗਤ ਜਿਸਕੀ ਸਿਰ ਸੋ ਕਰਨੈ ਹਾਰ ਅਵਰ ਨ ਬੂਝ ਕਰਤ ਵਿਚਾਰ ਕਰਤੇ ਕਿ ਮਿਤ ਨ ਜਾਣੈ ਕੀ ਆ ਨਾਨਕ ਜੋ ਤਿਸ ਭਾਵੈ ਸੋ ਵਰਤੀਆ ਬਿਸਮਨ ਬਿਸਮ ਭਏ ਬਿਸਮਾ ਜਿਨ ਬੂਝੈ ਤਿਸਾਇਆ ਸਵਾਦ ਪ੍ਰਭ ਕੈ ਰੰਗ ਰਾਜਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਕੋਈ ਦਾਤੇ ਦੁਖ ਕਾਟਨਹਾਰ ਜਾ ਕੈ ਸੰਗ ਤਰੈ ਸੰਸਾਰ ਜਨ ਕਾ ਸੇਵਕ ਸੋ ਵਡਭਾਗੀ ਜਨ ਕੈ ਸੰਗ ਏਕ ਲਿਬ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦ ਸਚ ਉਗਾਦ ਸਚ ਹੈ ਭੇ ਸਚ ਨਾਨਕ ਹੋਸੀ ਭੇ ਸਚ ਅਸ਼ਟਪਦੀ ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਵੇਖਣਹਾਰ ਨਾਮ ਸਤ ਸਤ ਧਿਆਵਨਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸਬਦ ਸਤ ਸਤ ਪ੍ਰਭਕਤਾ ਸੁਰਤ ਸਤ ਸਚ ਸੁਨਤਾ ਬੁਝਣ ਹਰ ਕੁ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਦਿਨ ਮੂਲ ਪਛਾਣਿਆ ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੀ ਸਮਾਨਾ ਬਸਤ ਮਾਹੀ ਲਈ ਬਸਤ ਗਡਾਈ ਠਾਕੁਰ ਭਿੰਨਾ ਕਹਿ ਨਾ ਜਾਏ ਬੁਝੈ ਬੁਝਣ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ
ठाकुर का सेवक सदा पुजारी, ठाकुर के सेवक है मन प्रति, ठाकुर के सेवक की निर्मल रीत, ठाकुर को सेवक जान सांग, प्रभ का सेवक नाम खैरंग, सेवक को प्रफालन हारा, सेवक की राख्या निरंकारा, सो सेवक जिस दया प्रवतार है, नानक सो सेवक साथ साथ समार है, अपने जन का परदा टाक है, अपने सेवक की सर पर राख है, अपने दास को देव बढ़ाई, अपने सेवक को नाम जपाई, अपने सेवक की आपत राख है, ताकि गत में तो कोई न लख है, प्रभ के सेवक को न पहुंचे, प्रभ के सेवक उस देव चे जो प्रभ अपनी सेवा लाया, नानक सो सेवक दा दिस प्रगटाया, निकी कीरी में कल राख है, पसम कर लश्कर कोट लाख है, जिसका शासन काट ताप, ताकू राख देख कर हाथ, मानस जतन करत बपात, इसके करत बिरथे जात, मारण राख अवर न कोए, सर्व जिया का राखा सोए, काहे सोच कर रे प्राणी, जप नानक प्रबलक विडानी, बारंबार बार प्रभ जपी है, पी अमृत मन तंत्र पी है, नाम रतन जिन गुरमुख पाया, तिसके चवर नाही दृष्टाया, नाम धन नामो रूप रंग, नामो सुकर नाम का संग, नाम रजो जन तृप्ताने, मंत्र नाम में नाम सुमाने, उठत बैठत सोवत नाम, कौ नानक जन कै सद काम, बोलो जाजे वा दिन रात, प्रभ अपने जन की नीदात, करे भगत आत्म कह चाहे, प्रभ अपने सो रह समाये, जो हुआ होवत सो जाने, प्रभ अपने का हुक्म पहचाने, तिसकी महिमा कौन बखानू, तिसका गुण कहत न जानू, आठ पहर प्रभ सहजूरे, कहो नानक से जन पूरे, मन मेरे तिनकी उठले, मन तने अपना तिन जन दे, तिन जने अपना प्रभु पछाता, सो जन सर्व तो का दाता, तिसकी शरण सर्व सुख पावे, तिसके दर्श सब पाप मिटावे, वर सियान सगली छाड़ते, जन की तू सेवा लाग, आवन जानना हुवी तेरा, नानक जन के पूजो सत पैरा, श्लोक सतपुरुख जिन जानिया, सतगुर जिसका नाओ, जिसके संग से गुत रह, नानक हर गुण गाओ, पदि सतगुर सिक्की करे प्रतपाल, सेवक को गुरु सदा दयाल, सिक्की गुरु दुरमत मल हिरे, गुरु बचनी हर नाम उचरे, सतगुर सिक्के बंधन काटे, गुरु का सिख बिकार ते हटे, सतगुर सिक्को नाम धन दे, गुरु का सिख वड भागी हे, सतगुर सिक्का हलत फल सुवार है, नानक सतगुर सिक्को जी नाल सुमार है, गुर कह ग्रह सेवक जो रह, गुर की आज्ञा मन में सह, आपस को कर कच न जनावे, हर हर नाम हृदय सत्यावे, मन बिचे सतगुर के पास, तिस सेवक के कार्य राज, सेवा करत होए नेकामी, तिसको होत प्राप्त स्वामी, अपनी कृपा जसाप करे, नानक सो सेवक गुर की मतले, बीस विश्वे गुर का मन माने, सो सेवक परमेश्वर की गत जाने, सो सतगुर जिस हृदय हर नाव, अनिक बार गुर को बल जाओ, सर्व निदान जी का दाता, आठ पैर पार ब्रह्म, रंग रत्ता ब्रह्म है, जन जन में पार ब्रह्म, एक कह आप नहीं कछ भरम, सह सियान भुलया न जाइये, नानक ऐसा गुरबड़ भागी पाई है, सफल दर्शन पेखत पुनीत, परसत चरणगत निर्मल रीत, भेट संग्राम गुण रवे, पार ब्रह्म की दर गह गवे, सुनकर बचन करण आघाने, मन संतोगा तुम पतियाने, पूरा गुरख्यो जा का मंत्र, अमृत दृष्टिक है वे संत, गुण बेअंत कीमत नहीं पाए, नानक जिस भाव है तिस लय मिलाए, जे पाए कुस्तत अनेक, सतपुरख पूर्ण विवेक, काहू बोल न पहुंचत प्राणी, अगम गोचर प्रभ निर्वाणी, निराहार निर्वैर सुखदाई, ताकी कीमत किने न पाई, अनेक भगत बंधन नित करै, चरण कमल हृदय सिमरै, सत बलिहारी सतगुरु अपने, नान जिस पर साध ऐसा प्रभ जपने, वारस पावै जन कोए, अमृत पीवे अमृत सो होए, उस पुर का नाही कदे बिना, जा कै मन प्रगटे गुंता, साठ पैर हर का नाम ले, सच बदे सेवक को दे, मोह माया के संग न ले, मन मेरा कह हर हर एक, अंधकार दीपक प्रगासे, नानक परमो दुख तैते नासे, तुप्त माय ठाठ वरताए, अनंत भया दुख नाठे पाई, जन मरण के मिटे अंदेशे, साधु के पूर्ण उपदेशे, पाव चुका निरपोह बसे, सगल व्याध मन ते कहन से, जिसका साथ इन कृपा धारी, साध संग जपना मरारी, तित पाई चुके भ्रम गवन, सुन नानक हर हज श्रव निर्गुण आप सरगुण पियो ही, कला धार जिन सगली मोही, अपने चित प्रभा अपनाए, अपनी कीमत आपे पाए, हर बिंदु जाना ही कोई, सर्व निरंतर एक को सोय उत्पोत रव्या, रूप रंग भय प्रगास, सद कह संग्रह रचना अपनी कलतारी, अनिक बार नानक बलिहारी, श्लोक साथ न चाले बिन भजन बिख्या सगली छार, हर हर नाम कमावना नानक तन सारस्पदी, संत जना मिल करो विचार, एक सिमर नाम आधार, अवर पाप समीप वितारो, चरण कमल हृदय में उर तारो, करण कान सो प्रभ सुमरत, दृढ़ कर गहो नाम हरवत, हे तन संचो हो भगवंत, संत जना का निर्मल मन ते कास राखो मन माहे, सर्व रोग नानक मिट जाहे, जिस तन को चार कुंट कटावे, सो तन हर सेवा ते पावे, जिस सुख को नित बाचे मीर, सो सुख साधु संग प्रीत, जिस शोभा को करे भली करनी, सा शोभा भज हर की सरनी, अनिक पावी रोग ना जाए, रोग मिटे हर कदलाए,
ਸਰਬ ਨਿਦਾਨ ਮੈਂ ਹਰ ਨਾਮ ਨਿਦਾਨ ਜਬ ਨਾਨਕ ਦਰਗਹਿ ਪ੍ਰਵਾਨ ਮਨ ਪ੍ਰਭੂ ਤੂੰ ਹਰ ਕੈ ਨਾਇ ਦਾ ਦਿਸਤਾ ਅਵਤਾ ਬੈਠਾਈ ਤਾ ਕੋ ਬਿਗਨ ਲਾਗੇ ਕੋਈ ਜਾ ਕਰੇ ਦੇਵ ਸਹਿ ਹਰ ਸੋਏ ਕਲ ਤਾਤੀ ਠਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਪਉ ਬਿਨ ਸਹਿ ਪੂਰਨ ਹੋਇਆਸ ਭਗਤ ਪਾਇਆ ਤੁਮ ਪ੍ਰਗਾਸ ਤਿਤ ਕਰ ਜਾਏ ਵਸੈ ਅਵਿਨਾਸੀ ਕਉ ਨਾਨਕ ਕਾਟੀ ਜਮਫਾਸੀ ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੁਕਾ ਚੁਕਾ ਚਾਵਾ ਗਮਨ ਮਿਟੈ ਪ੍ਰਭ ਸੇਵਾ ਤਿਆਗ ਸਰਨ ਗੁਰਦੇਵ ਔ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਣ ਆਧਾਰ ਅਨਿਕ ਪਾਵਨ ਛੁਟਨ ਹਾਰੇ ਸਿਮਰਤ ਸਾਸਤ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਵੰਛਤ ਨਾਨਕ ਫਲ ਪਾਏ ਸੰਗ ਨਾ ਚਾਲ ਸਥਿਰੈ ਧਨਾ ਤੂੰ ਕਿਆ ਲਪਟਾ ਵਹਿ ਮੂਰਖ ਮਨਾ ਸੁਤ ਮੀਤ ਕੁਟੰਬਰ ਬਨਤਾ ਇੰਤੇ ਕਹੋ ਤੁਮ ਕਵਨ ਸਨਾਥਾ ਰਾਜ ਰੰਗ ਮਾਇਆ ਵਿਸਤਾਰ ਇੰਤੇ ਕਹੋ ਕਵਨ ਛੁਟਕਾਰ ਸਸਤੀ ਰਥ ਸਵਾਰੀ ਝੂਠਾ ਡੰਬ ਝੂਠ ਬਾਸਾਰੀ ਜਿੰਦੀ ਏ ਤਿਸ ਬੁਝੈ ਨਾ ਬਿਗਾਨਾ ਨਾ ਵਿਸਾਰ ਨਾਨਕ ਪੁੱਛਦਾਨਾ ਗੁਰ ਕੀ ਮਤ ਤੂੰ ਲੇਹ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੂ ਸੀ ਚਰਨ ਕਮਲ ਰਾਖੋ ਮਨ ਵਾਹੇ ਜਨਮ ਜਨਮ ਕੇ ਕਿਲ ਵਿਕ ਜਾਹੇ ਆਪ ਜਪਹੋ ਅਵਰਾ ਨਾਮ ਜਪਾਵੋ ਸੁਣਤ ਗੈਤ ਰਹਿਤ ਗਤ ਪਾਵੋ ਸਾਰ ਪੂ ਸਤ ਹਰ ਕੋ ਨਾਉ ਸਹਿ ਸੁਭਾਏ ਨਾਨੁ ਗੁਣ ਗਾਓ ਗੁਣ ਗਾਵ ਤੇ ਉਤਰ ਸਮੈਲ ਬਿਨ ਸਜਾਏ ਹੋਮ ਮੈਂ ਬਿਖ ਫੈਲ ਹੋਏ ਅਚਿੰਤ ਬਸੈ ਸੁਖ ਨਾਲ ਸਾਸ ਗ੍ਰਹਿ ਸਰਨਾਮ ਸੰਭਾਲ ਛਾੜ ਸਿਆਨ ਚਗਲੀ ਮਨਾ ਸਾਸ ਸੰਗ ਪਾਵੈ ਸਚ ਧਨਾ ਹਰ ਪੂੰਜੀ ਸੰਚ ਕਰੋ ਬਿਹਾਰ ਇਹਾਂ ਸੁਖ ਦਰ ਗੈ ਜੈਕਾਰ ਸਰਬ ਨਿਰੰਤਰ ਏਕੋ ਦੇਖੋ ਨਾਨਕ ਜਾ ਕੇ ਮਸਤਕ ਲੇਖ ਏਕੋ ਜਪ ਏਕੋ ਸਾਲਾ ਏਕ ਸਿਮਰ ਏਕੋ ਮਨਿਆ ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਵੇ ਭਗਵੰਤ ਏਕੋ ਏਕ ਏਕ ਹਰਿ ਆਪ ਪੂਰਨ ਪੂਰੇ ਹੋ ਪ੍ਰਭ ਆਪ ਅਨਿਕ ਵਿਸਤਾਰ ਏਕ ਦੇ ਭਈ ਏਕ ਅਰਥ ਪ੍ਰਾਚਿਤ ਗਏ ਮੰਤ ਨਿਰੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇੱਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨ ਆਏ ਨਾਨਕੀ ਪ੍ਰਬੇਨਤੀ ਆਪਣੀ ਭਗਤੀ ਲਾਇਸ ਪ੍ਰਦੀਪ ਜਾਚਕ ਜਨ ਜਾਚੈ ਪ੍ਰਵਦਾਨ ਕਰ ਕਿਰਪਾ ਦੇਵੋ ਹਰ ਨਾਮ ਸਾਧ ਜਿਨਾ ਕੀ ਮੰਗੋ ਤੂਰ ਪਾਰ ਬ੍ਰਹਮਿਰ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਧ ਸਾਧ ਪ੍ਰਭ ਤੁਮੈ ਧਿਆਵੋ ਚਰਨ ਕਮਲ ਸੁਣ ਲਾਗੈ ਪ੍ਰੀਤ ਭਗਤ ਕਰੂੰ ਪ੍ਰਭ ਕੀ ਨਿਤਨੀਤ ਏਕੋ ਟੇਕੋ ਆਧਾਰ ਨਾਨਕ ਮੰਗੈ ਨਾਮ ਪ੍ਰਸਾਦ ਪ੍ਰਭ ਕੀ ਦ੍ਰਿਸ਼ਟ ਮਾ ਸੁਖ ਹੋਇਆ ਰਸ ਪਾਵੈ ਬਿਰਲਾ ਕੋਈ ਜਿਨ ਚਾਖਿਆ ਸੇ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾ ਨੇ ਸੁ ਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਉ ਸਾਧ ਕੈ ਸੰਗ ਪਰੇ ਸਰਨਾਨ ਸਭ ਤਿਆਗਨ ਤ੍ਰਿਪੁਰਗਾ ਸੰਦਿਨ ਲਿਵਲਾਗ ਬਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਏ ਉਦਯਾਲ ਸੇਵਕ ਕੀ ਨੂੰ ਸਦਾ ਨਿਹਾਲ ਬੰਧਨ ਕਾਢ ਮੁਗ ਜਨ ਭਇਆ ਜਨ ਮਰਨ ਦੂਖ ਭਰਮ ਗਇਆ ਇਚ ਪੁੰਨੀ ਸਰਧਾ ਸਭ ਪੂਰੀ ਰਵ ਰਿਆ ਸਭ ਸੰਗ ਹਜੂਰੀ ਜਿਸ ਕਾ ਸਭ ਤਿੰਦੀਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਵਿਸਰੈ ਜੇ ਘਾਲ ਨਾ ਭਾਨੈ ਸੋ ਕਿਉਂ ਵਿਸਰੈ ਜੇ ਕੀ ਆ ਜਾਣੈ ਸੋ ਕਿਉਂ ਵਿਸਰੈ ਜਿਨ ਸਭ ਕਿਸ਼ਤੀ ਆ ਸੋ ਕਿਉਂ ਵਿਸਰੈ ਜੇ ਜੀਵਨ ਜੀ ਆ ਸੋ ਕਿਉਂ ਵਿਸਰੈ ਜਗਨ ਮੈਂ ਰੱਖੈ ਗੁਰ ਪ੍ਰਸਾਦ ਕੋ ਬਿਰਲਾ ਲਾਖੈ ਸੋ ਕਿਉਂ ਵਿਸਰੈ ਜੇ ਬਿਖ ਤੇ ਕਾਢੈ ਜਨਮ ਜਨਮ ਕਾ ਟੁੱਟਾ ਗਾਢੈ ਗੁਰ ਪੂਰੈ ਤੇ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਏ ਕਾਮ ਮਾਨ ਤਿਆਗ ਜਪੂ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੂ ਹਵਰੈ ਨਾਮ ਜਪਾਵੋ ਭਗਤ ਪਾਏ ਤਰੀਐ ਸੰਸਾਰ ਬਿਨ ਭਗਤੀ ਤਨ ਹੋਸੀ ਛਾਰ ਸਰਬ ਕਲਿਆਣ ਸੁਖ ਨਿਤ ਨਾਮ ਬੂਢ ਜਤ ਪਾਏ ਵਿਸਰਾਮ ਸਗਲ ਦੂਕਾ ਹੋਵਤ ਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਚਾਉ ਮੰਤ ਨਿੰਤਰ ਹੀ ਸੁਭਾਵ ਨਿਤਰ ਉਪੇਖ ਦਰ ਸੁਖ ਹੋਏ ਮਨ ਵਿਕਸੈ ਸਾਧ ਚਰਨ ਧੋਏ ਭਗਜਨਾ ਕੈ ਮੰਤਰ ਰੰਗ ਬਿਰਲਾ ਕੋ ਪਾਵੈ ਸੰਗ ਏਕ ਵਸ ਦੀਜੈ ਕਰਮਾਇਆ ਗੁਰ ਪ੍ਰਸਾਦ ਨਾਮ ਜਪ ਲਿਆ ਤਾ ਕਿਰਪਾ ਕਹੀ ਨਾ ਜਾਏ ਨਾਨਕ ਰਿਆ ਸਰਬ ਸਮਾਏ ਪ੍ਰਭਕ ਸੰਦੀਨ ਦਿਆਲ ਭਗਤ ਵਚਨ ਸਦਾ ਕਿਰਪਾਲ ਆਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰ ਪ੍ਰਤਪਾਲ ਆਤਪੁਰ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੁਜ ਪੈ ਸੋਹੇ ਪੁਨੀਤ ਭਗਤ ਪਾਏ ਲਾਵੈ ਮਨ ਹੀਤ ਹਮ ਨਿਰਗੁਣ ਯਾਰ ਨੀਚ ਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰ ਬੈਕੁੰਠ ਮੁਖ ਮੁਖ ਪਾਏ ਨਿਮ ਕਰਕੇ ਗੁਣ ਗਾਇਨ ਕਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਹੋ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੁਗਰਨੀ ਸੁਭਾ ਧਨਵੰਤ ਹਿਰਦੇ ਵਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾ ਪਸ਼ਪਤੀ ਜਬ ਕਾਰੋ ਕਛ ਨ ਦ੍ਰਿਸ਼ਟੇ ਤਪ ਆਪਣ ਤਬ ਕਹਿਤੇ ਹੋਤਾ ਜਬ ਧਾਰੀ ਆਪਣ ਸੁਨ ਸੰਵਾਦ ਤਬ ਪੈਰ ਪ੍ਰਭੂ ਕੇ ਸੰਕਮਾ ਜਬ ਇਸਕਾ ਵਰਨ ਚਿੰਨ੍ਹ ਜਾਪਤ ਤਬ ਹਰ ਸੋ ਕਉ ਕਿਸੈ ਵਿਆਪਤ ਜਬ ਆਪਣ ਆਪ ਆਪਾਰ ਬ੍ਰਹਮ ਤਬ ਮੋਹ ਕਾ ਕਸੂਵਤ ਪਰਮ ਆਪਣ ਖੇਲਾ ਵਰ ਤੇਜਾ ਕਰਨੈ ਹਾ ਨਾਨਕ ਕਰਨੈ ਹਰ ਨ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਧ ਮੁਕਤ ਕੋ ਕਿਸ ਕੋ ਗਣੀ ਜਬ ਏਕੈ ਰਗਮ ਅਪਾਰ ਤਬ ਨਰਕ ਸੁਰ ਕਉ ਕੌਣ ਉਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਈ ਤਬ ਸਿਵ ਸਖਤ ਕਹੋ ਕਿ ਤਠਾਏ ਜਬ ਆਪਹਿ ਆਪ ਆਪਣੀ ਜੋਤ ਰਹਿ ਤਬ ਕਵਨ ਨਿਡਰ ਕਵਨ ਕਦਰ ਆਪਣ ਚਲ ਤਪ ਕਰਨੈ ਹਾ ਨਾਨਕ ਠਾਕੁਰ ਰਗਮ ਅਪਾਰ ਅਵਿਨਾਸੀ ਸੁਖ ਆਪਣ ਆਸਨ ਪੈ ਜਨਮ ਵਰਨ ਕੋ ਕਹਾ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੋ ਕਿ ਸੋਏ ਜਬ ਅਭਿਗਤ ਗੋਚਰ ਪ੍ਰਵੇਕਾ ਤਬ ਚਿਤ੍ਰਗੋਤ ਕਿਚ ਪੂਛਤ ਲੇਖਾ ਜਬ ਨਾਥ ਨਿਰੰਜਨ ਗੋਚਰ ਗਾਤੇ ਤਬ ਕੌਣ ਛੁੱਟੇ ਕੌਣ ਬੰਧਨ ਬਾਧੇ
ਆਪਣ ਆਪਾ ਵਿਚਰ ਜਾ ਨਾਨਕ ਰੂਪਾ ਪੁਣਾ ਨਾਨਕ ਆਪਣ ਰੂਪਾ ਪਿਉ ਪਰ ਜਾ ਜਹ ਨਿਰਮਲ ਪੁਰਖ ਪੁਰਖ ਪਤ ਹੋਤਾ ਤੈ ਬਿਨ ਮੈਲ ਕਹੋ ਕਿਆ ਧੋਤਾ ਜਹ ਨਿਰੰਜਨ ਨਿਰੰਕਾਰ ਨਿਰਵਾਨ ਤੈ ਕੌਣ ਕੁਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਚਲ ਚਿਦਰ ਲਗਤ ਕੋ ਕੀਸ ਜੈ ਜੋ ਸਰੂਪੀ ਜੋ ਸਿੰਘ ਸਮਾਵੈ ਤੈ ਕਿਸੈ ਭੂ ਕਵਨ ਤ੍ਰਿਪਤਾਵੈ ਕਰਨ ਕਰਾਵਨ ਕਰਨ ਆਹਾਰ ਨਨ ਕਰਤੇ ਕਾ ਨਾਹੀ ਸੁਮਾਰ ਜਬ ਆਪਣੀ ਸੁਭ ਆਪਣ ਸੰਗ ਬਣਾਈ ਤਬ ਕਵਨ ਮਾਏ ਬਾ ਮਿੱਤਰ ਸੁਤ ਭਾਈ ਜੈ ਸਰਵ ਕਲਾ ਆਪੇ ਪਰਵੀਨ ਤੈ ਵੇਦ ਕਦੇਵ ਕਾ ਕੁਚੀਨ ਜਬ ਆਪਣ ਆਪਾ ਪੁਰਧਾਰੈ ਤੂੰ ਸਗਨ ਸਗਨ ਕਹਾ ਵਿਚਾਰ ਜੇ ਆਪਣ ਉੱਚ ਆਪਣ ਆਪਣੀਰਾ ਤੈ ਕੌਣ ਠਾਕੁਰ ਕੌਣ ਕਹੀਐ ਚੀਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਾਨੂ ਆਪ ਜੈ ਅਚਲ ਅਛੇਦ ਭੇਦ ਸਮਾਇਆ ਉਹ ਕਿਸੈ ਵਿਆਪਤ ਮਾਇਆ ਆਪਸ ਕੁ ਆਪੇ ਆਦੇ ਤਿਓ ਗੁਣ ਕਾ ਨਾਹੀ ਪਰਵੇ ਜੈ ਕਹਿ ਕੇ ਭਗਵੰਤਾ ਤੇ ਗਉ ਨ ਚਿੰਤ ਕਿਸ ਲਾਗੈ ਚਿੰਤਾ ਜੈ ਆਪਣ ਉੱਚ ਆਪਣ ਜੈ ਆਪਣ ਆਪ ਆਪ ਤਿਆਰਾ ਤੈ ਕੌਣ ਕਤੈ ਕੁਨ ਸੁਨ ਨਿਹਾਰਾ ਬਹੁ ਬੇਅੰਤ ਉੱਚ ਤੇ ਉੱਚਾ ਨਾਨਕ ਆਪਸ ਕੁ ਆਪੇ ਪਹੁੰਚਾ ਜੈ ਪ੍ਰਚਿਉ ਪ੍ਰਪੰਚਕਾਰ ਤਿਓ ਗੁਣ ਮੈਂ ਕਿਨੋ ਵਿਸਤਾਰ ਪਾਪ ਹੁਣ ਤੈ ਭਈ ਕਹਾਵਤ ਕੋ ਨਰ ਕੋ ਸੁਰਗ ਬੰਚਾਵਤਾਲ ਜਲ ਮਾਇਆ ਜੰਜਾਲ ਹੋਮੈ ਮੋਹ ਭਰਮ ਪੈ ਭਾਰ ਦੁਖ ਸੁਖ ਮਾਨ ਅਪਮਾਨ ਅਨਿਤ ਪ੍ਰਕਾਰ ਕੀ ਵਖਿਆਨ ਆਪਣ ਖੇਲਾਪ ਕਰ ਦੇਖੈ ਖੇਲ ਸੰਕੁਚੈ ਤੂੰ ਨਾਨਕੀ ਕਹਿ ਜੈ ਅਭਿਗਤ ਭਗਤ ਹੈ ਆਪ ਜੈ ਪਸਰੈ ਪਾਸਾਰ ਸੰਤ ਪ੍ਰਤਾਪ ਦੂ ਪਾਕੈ ਆਪੇ ਧਨੀ ਉਨ ਕੀ ਸੋਭਾ ਨੂੰ ਬਨੀ ਜੈ ਆਪੈ ਕੌਤਕ ਰੈ ਆਨੰਦ ਚੋਜ ਆਪ ਹੈ ਰਸ ਭੋਗ ਨਿਰਜੋਗ ਜਿਸ ਭਾਵੈ ਤਿਸ ਆਪਣ ਨਾ ਲਾਵੈ ਜਿਸ ਭਾਵੈ ਤਿਸ ਖੇਲ ਖਿਲਾਵੈ ਬੇਸਮਾਰਤ ਆਗੰਤ ਤੋ ਲੈ ਜੋ ਬੁਲਾਵੋ ਤੋ ਨਾਨਕ ਦਾਸ ਬੋਲੈ ਸਲੋਕ ਜੀ ਜੰਤ ਕੇ ਠਾਕੁਰ ਆਪੇ ਵਰਤਨਹਾਰ ਨਾਨਕ ਇੱਕੋ ਪਸਰਿਆ ਦੂਜਾ ਕਹਿ ਦਿਸਟਾ ਰਿਸ਼ਟਪਦੀ ਆਪ ਕਥੈ ਆਪ ਸੁਨ ਨਿਹਾਰ ਆਪੈ ਕਾ ਵਿਸਤਾਰ ਜਾ ਤਿਸ ਭਾਵੈ ਤਾ ਸ੍ਰਿਸ਼ਟ ਪਾਇ ਆਪਣੇ ਭਾਣੇ ਲਏ ਸਮਾਏ ਤੁਮ ਤੇ ਭਿੰਨ ਕਿਛ ਹੋਏ ਆਪਣ ਸੋ ਸਭ ਜਗਤ ਪੁਰੋਏ ਜਾ ਕੋ ਪ੍ਰਭ ਜੀ ਆਪ ਬਜਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭਤਾ ਕਹਿਆ ਦੀਨ ਦਿਆਲ ਅਨਾਥ ਕੋ ਨਾਥ ਜਿਸ ਰਾਖੈ ਤਿਸ ਕੋਈ ਨਾ ਮਾਰੈ ਸੋ ਮੂਆ ਜਿਸ ਮਨੋ ਬਿਸਾਰੈ ਤਿਸ ਤਾ ਜਬਰ ਕਹਾਂ ਕੋ ਜਾਏ ਸਭ ਸ੍ਰੇਕ ਨਿਰੰਜਨ ਰਾਏ ਜੀ ਕੀ ਜੁਗ ਜਾ ਕੈ ਸਭ ਹਾਥ ਅੰਤਰ ਬਾਹਰ ਜਾਨੋ ਸਾਥ ਗੁਣ ਨਿਦਾਨ ਬੇਅੰਤ ਅਪਾਰ ਨਾਨਕ ਦਾ ਸੁਦਾ ਬਲਿਹਾਰ ਪੂਰਨ ਪੂਰ ਹੈ ਦਿਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਵ ਜਾਣੈ ਆਪ ਅੰਤਰ ਜਾਮੀ ਰਹੋ ਬਿਆ ਪ੍ਰਤਪਾਲ ਜੀਨ ਬਹੁ ਭਾ ਜੋ ਜੋ ਰਚੇ ਸੋ ਤਿਸੈ ਧਿਆ ਜਿਸ ਭਾਵੈ ਤਿਸ ਲੈ ਮਿਲਾਏ ਭਗਤ ਗ੍ਰਹਿ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨਹਾਰ ਨਾਨਕ ਇੱਕ ਜਾਣਿਆ ਜਨ ਲਾਗਾ ਹਰ ਇੱਕ ਹੈ ਨਾ ਕੁਛ ਕੀ ਆਸਨ ਬਿਰਤੀ ਜਾਇ ਸੇਵਕ ਕੋ ਸੇਵਾ ਬਣਿਆਏ ਹੁਕਮ ਬੂਝ ਪਰਮ ਪਦ ਪਾਈ ਇਸ ਤੇ ਉੱਪਰ ਨਹੀਂ ਵਿਚਾਰ ਜਾ ਕੈ ਮਨ ਵਸਿਆ ਨਿਰੰਕਾਰ ਬੰਧਨ ਤੋਰ ਭੈ ਨਿਰਵੈਰ ਅੰਦਿਨ ਪੂਜੈ ਗੁਰ ਕੇ ਪੈਰੇ ਲੋਕ ਸੁਖੀਏ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੈ ਮੇਲੇ ਸਾਧ ਮਿਲ ਕਰੋ ਆਨੰਦ ਗੁਣ ਗਾਵੋ ਪ੍ਰਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਖਾ ਕਰੋ ਉਧਾਰ ਅੰਮ੍ਰਿਤ ਬਚਨ ਰੱਖੇ ਗੁਣ ਗਾਓ ਪ੍ਰਾਂਤ ਤਰਨ ਕਹਿ ਸੁਹਾਵਾਟ ਪਰ ਪ੍ਰਭੇਖੋ ਨੇਰਾ ਮਿਟੈ ਗਿਆਨ ਬਿਨ ਸਹਿ ਅੰਧੇਰਾ ਸੁਨ ਉਪਦੇ ਸਿਰ ਦੈ ਪ੍ਰਸਾਵ ਮਨ ਚੇ ਨਾਨਕ ਫਲ ਪਾਵੋ ਹਲਤ ਫਲ ਦੋ ਲਿਓ ਸੁਆਰ ਰਾਮ ਨਾਮ ਮੰਤਰ ਉਧਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਵਸੈ ਤੇ ਸਾਜ ਪ੍ਰਿਖਿਆ ਮੰਤਰ ਨਾਮ ਜਪੋ ਲਿਵਲਾਏ ਦੁਖ ਦਰਦ ਮਨ ਤੇ ਪਹੁੰਚ ਜਾਏ ਸਚ ਵਾਪਾਰ ਕਰੋ ਵਾਪਾਰੀ ਦਰਗਹਿ ਨਿਭੈ ਖੇਪ ਤੁਮਾਰੀ ਕਾਟੇ ਕਰ ਕੋ ਮਨ ਵਾਹੇ ਨਾਨਕ ਬਹੁ ਨਯਾ ਵਹਿ ਜਾਏ ਤਿਸ ਤੇ ਦੂਰ ਕਹਾ ਕੋ ਜਾਏ ਉਬਰੈ ਰੱਖਣ ਹਾਰ ਧਿਆਏ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜਾਇ ਮਿਟੈ ਅਹੰਕਾਰ ਤਿਸ ਜਨ ਕੋ ਕੋਇ ਨ ਪਹੁੰਚਣ ਹਾਰ ਸ੍ਰੀ ਉਪਰ ਠਾਡਾ ਗੁਰਸੂਰਾ ਨਾਨਕ ਤਾ ਕੇ ਪਾਰਜ ਨਾਨਕ ਤਾ ਕੇ ਕਾਰਜ ਪੂਰਾ ਮਤ ਪੂਰੀ ਅਮਰ ਜਾ ਕੇ ਦ੍ਰਿਸ਼ਟ ਦਰਸ਼ਨ ਪੇਖਤ ਉਦਰ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਤਨ ਸੇਵਾ ਸੇਵਕ ਪਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੈ ਸੁਹੋਤ ਨਿਹਾਲ ਤਾਕੈ ਨਿਕਟ ਨਯਾਵਤ ਕਾਲ ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸਲੋ ਗਿਆਨ ਅੰਜਨ ਗੁਰ ਦੀਆ ਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸਪਤੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮੱਗਰੀ ਇੱਕ ਸਕਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੇ ਨਾਉ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸ਼ਰਾਮ ਸੁਨ ਸਮਾਧਨ ਹੱਥੈ ਨਾਥ ਕਹਿ ਨਾ ਜਾਈ ਚਲ ਬਿਸਮਾਦ ਤਿਨ ਦੇਖਿਆ ਜਿਸ ਆਪ ਦਿਖਾਏ ਨਾਨਕ ਤੇ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘੱਟ ਘੱਟ ਵਿਆਪ ਰਿਹਾ ਭਗਵੰਤ ਧਰਨ ਮਾਹੀ ਆਕਾਸ਼ ਪਿਆਲ ਸਰਵ ਲੋਕ ਪੂਰਨ ਪ੍ਰਤਪਾਲ ਬੰਧਿਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬੈ ਸੰਤਰ ਮਾਹੀ ਚਾਰ ਕੁੰਟ ਦੈ ਦਿਸੇ ਸਮਾਏ ਤਿਸ ਤੇ ਭਿੰਨ ਨਹੀਂ ਕੋਠਾਓ
ਗੁਰ ਪ੍ਰਸਾਦ ਨਾਨਕ ਸੁਖ ਪਾਉ ਵੇਦ ਪ੍ਰਾਣ ਚਿਮਰਤ ਮੈਂ ਦੇਖ ਸਸੀ ਸੂਰ ਨਖੇਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਡੋਲ ਨਾ ਕਬੂ ਡੋਲੈ ਸਰਬ ਕਲਾ ਕਰ ਖੇਲੈ ਖੇਲ ਬੋਲ ਨਾ ਪਾਈਐ ਗੁਣੈ ਅਮੋਲ ਸਰਬ ਜੋਤ ਮੈਂ ਜਾਗੀ ਜੋਤ ਧਾਰਿਉ ਸਵਾਮੀ ਉਤਪੋਤ ਗੁਰ ਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਵਿਸ਼ਵਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕਹਿ ਹਿਰਦੈ ਸਭ ਧਰਮ ਸੰਤ ਜਨਾ ਸੁਨੈ ਸੁਬਚਨ ਸਰਬ ਵਿਆਪੀ ਰਾਮ ਸੰਗਰਚਨ ਜਿਨ ਜਾਤਾ ਤਿਸ ਕੀ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਣ ਹਾਰ ਪ੍ਰਭ ਜਾਨੈ ਅੰਤਰ ਵਸੇ ਬਾਰ ਪੀਓ ਹੀ ਨਾਨਕ ਦਰਸ਼ਨ ਦੇਖ ਸੰਭੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵੈ ਤਾਂ ਕਰੇ ਵਿਸਤਾਰ ਤਿਸ ਭਾਵੈ ਤਾਂ ਏਕ ਅੰਕਾਰ ਅਨਿਕਲਾ ਲਖੀ ਨੈ ਜਾਏ ਜਿਸ ਭਾਵੈ ਤਿਸ ਲੈ ਮਿਲਾਏ ਕਵਨ ਨਿਕਟ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ ਅੰਤਰ ਗਜ ਸਾਪ ਜਨਾਏ ਨਾਨਕ ਤਿਜਨ ਨਾ ਪੁਜਾਏ ਸਰਭੂਤਾ ਵਰਤਾਰਾ ਸਰਵ ਨੈਨਾ ਭੇਖਨਹਾਰਾ ਸਗਲ ਸਮਗਰੀ ਜਾਕਾ ਤਨਾਪਣ ਜਾ ਸਾਪ ਹੀ ਸੁਨਾ ਆਵਣ ਜਾਣੇ ਖੇਲ ਬਣਾਇਆ ਆਗਿਆਕਾਰੀ ਕਿੰਨੀ ਮਾਇਆ ਸਭ ਕਹਿ ਮਦਲਿਪਤੋ ਰਹੇ ਜੋ ਕਿਛ ਕਹਿਣਾ ਸੋ ਆਪੇ ਕਹੇ ਆਗਿਆ ਆਵੇ ਆਗਿਆ ਜਾਏ ਨਾਨਕ ਜਾ ਭਾਵੈ ਤਾਂ ਲੈ ਸਮਾਇਸ਼ ਤੇ ਹੋਏ ਸੁਨਾਹੀ ਬੁਰਾ ਉਰੇ ਕਹੋ ਕਿਨੈ ਕਛ ਕਰਾ ਭਲਾ ਕਰ ਤੂੰ ਤਤ ਨਿੱਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਪੋਤ ਪੋਤ ਆਪਣ ਸੰਗਰਾਜ ਤਾਂ ਕੀ ਗਤ ਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਝੀ ਪਾਏ ਤਿਸਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਉਹ ਜਾਣ ਜੋ ਜਾਣੈ ਤਿਸ ਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਬਤਵੰਤ ਜੀਵਨ ਮੁਖ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗ ਤਰਾਇਆ ਜਨ ਆਵਨ ਕਾ ਇਹ ਸੁਭਾਉ ਜਨ ਕੈ ਸੰਗਤੀ ਤਾਵੈ ਨਾਉ ਆਪ ਮੁਕਤ ਮੁਕਤ

मणि सुखमणि सुखमृत प्रवना भगत जना कै मन विश्राम।

ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿ ਸਿਆਣਪਾਂ ਲੱਖ ਹੋਵੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੇ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸਾਣ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵੇਖਮ ਵਿਚਾਰ ਗਾਵੈ ਕੋ ਸਾਜ ਕਰੇ ਤਨਖੇ ਗਾਵੈ ਕੋ ਜੀ ਲੈ

ਦਰਬਾਰ ਫੇਰ ਕੇ ਅਗੈ ਰੱਖੀਐ ਜਿਤ ਦਿਸੈ ਦਰਬਾਰ ਮੋਹੋਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਗਰੀ ਮੋਖ ਦੁਆਰ ਨਾਨਕ ਇਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨ ਜਾਈ ਗੁਰਾ ਇਕ ਦੇਹੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਜੇਤੀ ਸਿਰਠ ਉਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚਲੈ ਸਭ ਕੋਏ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਾ ਹੈ ਸਦਪੀਰ ਸੁਰਨਾਥ ਸੁਣਾ ਹੈ ਧਰਤ ਧਵਲ ਆਕਾਸ਼ ਸੁਣਾ ਹੈ ਦੀਪ ਲੋ ਪਾਤਾਲ ਸੁਣਾ ਹੈ ਪੋਹੇ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਾ ਹੈ ਦੁਖ ਪਾਪ ਕਾ ਨਾਸ਼ ਸੁਣਾ ਹੈ ਈਸਰ ਬਰਮਾ ਇੰਦ ਸੁਣਾ ਹੈ ਮੁਖ ਸਾਲਾ ਹਣਮੰਦ ਸੁਣਾ ਹੈ ਜੋਗ ਜੁਗਤ ਤਨ ਭੇਦ ਸੁਣਾ ਹੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਾ ਹੈ ਦੁਖ ਪਾਪ ਕਾ ਨਾਸ਼ ਸੁਣਾ ਹੈ ਸਤ ਸੰਤੋਖ ਗਿਆਨ ਸੁਣਾ ਹੈ ਅੱਠ ਸੱਠ ਕਾ ਇਸ਼ਨਾਨ ਸੁਣਾ ਹੈ ਪੜ ਪੜ ਪਾਵੈ ਮਾਨ ਸੁਣਾ ਹੈ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਾ ਹੈ ਦੁਖ ਪਾਪ ਕਾ ਨਾਸ਼ ਸੁਣਾ ਹੈ ਸਾਰਾ ਗੁਣਾ ਕੇ ਗਾਹ ਸੁਣਾ ਹੈ ਸੇਖ ਪੀਰ ਪਾਤਸ਼ਾਹ ਸੁਣਾ ਹੈ ਅੰਧੇ ਪਾਵੈ ਰਾਹੋ ਸੁਣਾ ਹੈ ਹਾਥ ਹੋਵੈ ਅਸਗਾਹੋ ਨਾਨਕ ਭਗਤਾਂ ਸਦਾ ਵਿਗਾਸ ਸੁਣਾ ਹੈ ਦੁਖ ਪਾਪ ਕਾ ਨਾਸ਼ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛੋਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹੇ ਚੋਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਥ ਸਿਉ ਪ੍ਰਗਟ ਜਾਏ ਮੰਨੈ ਮਗ ਨ ਚਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੈ ਮੁਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੀ ਗੁਰ ਸਿੱਖ ਮੰਨੈ ਨਾਨਕ ਭਵੈ ਨਾ ਭੇਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੈ ਸੋਹੈ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕਹਿ ਕਰਣੈ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਧਵਲੈ ਉਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੈ ਕਵਣ ਜੋਰ ਜੀ ਜਾਤ ਰੰਗਾਂ ਕੇ ਨਾਵ ਸਭਨਾ ਲਿਖਿਆ ਗੁੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੀਤਾ ਹੋਏ ਕੇਤਾ ਤਾਣ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ। ਸਤਿਗੁਰੂ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ। ਸ਼ਬਦ ਉਤਾ ਗਾ ਵਾਹੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗਲਾਂ ਸਮਰੱਥ ਸੁਆਮੀ, ਸੋ ਕਿਉਂ ਮਨ ਹੋਵੇ ਸਾਰੇ। ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ, ਘਰ ਤੇਰਾ, ਘਰ ਤਾਂ ਤੇਰਾ ਸਭ ਕਿਛੁ ਹੈ। ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ, ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ। ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟਹਾਓ, ਜਿਸ ਦੀਆਂ ਇਹ ਵਡਿਆਈਆਂ। ਕਹੈ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਾਸੋ ਕੀਤੇ, ਕਾਲ ਕੰਟੁਕ ਮਾਰਿਆ। ਧੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ। ਕਹੈ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜਹੋਂ, ਕਿਆ ਕਰੇ ਵੇਚਾਰੀਆ। ਤੁਧ ਬਾਜ ਸਮਰੱਥ ਕੋਏ ਨਾਹੀ, ਕਿਰਪਾ ਕਰ ਬਨਵਾਰੀਆ। ਇਹ ਸੁਣਾਓ ਹੋਰ ਥਾਓ ਨਾਹੀ, ਸ਼ਬਦ ਲਾਗ ਸਵਾਰੀਆ। ਕਹੈ ਨਾਨਕ ਲਿਵੈ ਬਾਜਹੋਂ, ਕਿਆ ਕਰੇ ਵੇਚਾਰੀਆ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ। ਕਰ ਕਿਰਪਾ ਕਿਲ ਵੇਖੋ ਕਟੇ, ਗਿਆਨ ਅੰਜਨ ਸਾਰਿਆ। ਅੰਦਰ ਆਹੋ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੈ ਸਵਾਰਿਆ। ਕਹੈ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇ ਜਿਸ ਨੂੰ, ਹੋਰ ਕਿਆ ਕਰੈ ਵਿਚਾਰਿਆ। ਇੱਕ ਭਰਮ ਭੂਲੇ ਫਿਰੈ ਦਹਿ ਦਿਸ, ਇੱਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨਾ ਭਾਣਾ ਭਾਵੇ। ਕਹੈ ਨਾਨਕ ਜਿਸ ਦੇਹ ਪਿਆਰੇ, ਸੋਈ ਜਨ ਪਾਵੇ। ਆਵੋ ਸੰਤ ਪਿਆਰੇ ਹੋ, ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰੈ ਪਾਈਐ। ਤਨ ਮਾਨ ਧਨ ਸਭ ਸੌਂਪ ਗੁਰ ਕਉ, ਹੁਕਮ ਮੰਨਿਐ ਪਾਈਐ। ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਕਹੈ ਨਾਨਕ ਸੁਣੋ ਸੰਤੋ, ਕਥੇ ਹੋ ਅਕਥ ਕਹਾਣੀ। ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ। ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ। ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਠਗੌਲੀ ਪਾਈਆ। ਕੁਰਬਾਨ ਕੀਤਾ ਤਿਸੈ ਵਿਟਹੋ, ਜਿਨ ਮੋਹ ਮੀਠਾ ਲਾਇਆ। ਕਹੈ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ, ਚੱਲੈ ਨਾਹੀ ਤੇਰੇ ਨਾਲੇ। ਸਾਥ ਤੇਰੇ ਚੱਲੈ ਨਾਹੀ, ਤਿਸ ਨਾਲ ਕਿਉਂ ਚਿਤ ਲਾਈਐ। ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋ ਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ, ਹੋਵੈ ਤੇਰੇ ਨਾਲੇ। ਕਹੈ ਨਾਨਕ ਮਨ ਪਿਆਰੇ, ਤੂੰ ਸਦਾ ਸੱਚ ਸੰਭਾਲੇ। ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ। ਆਪਣਾ ਆਪ ਤੂੰ ਜਾਣਹੇ, ਜੀ ਜੰਤ ਸਭ ਖੇਲ ਤੇਰਾ। ਕਿਆ ਤੂੰ ਆਖ ਵਖਾਣ ਆਏ, ਆਖੈ ਹੈ ਤਾਂ ਵੇਖੈ ਸਭ ਤੂੰ ਹੈ, ਜਿਨ ਜਗਤ ਉਪਾਇਆ। ਕਹੈ ਨਾਨਕ ਤੂੰ ਸਦਾ ਅਗਮ ਹੈ, ਤੇਰਾ ਅੰਤ ਨਾ ਪਾਇਆ।
ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਉਪਾਏ ਇਕ ਵੇਖ ਪਰ ਸੁਣ ਆਇਆ ਲਭ ਲੋਭ ਅਹੰਕਾਰ ਚੂਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਹਾਂ ਕੇਰੀ ਬਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਆ ਹੋ ਤਿੱਖੀ ਵਾਲ ਹੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾ ਹਾਂ ਜੁਗ ਜੁਗ ਨਿਰਾਲੀ ਜਿਉ ਤੂੰ ਚਲਾਏ ਤਿਵ ਚੱਲੈ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਤਿਵੈ ਚੱਲੈ ਜਿਨਾ ਮਾਰਗ ਪਾਵਹੇ ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵਹੇ ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੈ ਸੁਖ ਪਾਵਹੇ ਕਹੈ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹੇ ਇਹੋ ਸੋਹੇਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹੇਲਾ ਸਤਿਗੁਰੂ ਸੁਣਾਇਆ ਇਹੋ ਤਿਨ ਕੈ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ ਇਕ ਫਿਰੈ ਕਨੇਰੇ ਕਰੈ ਗੱਲਾਂ ਗੱਲੀ ਕਿਨੇ ਨਾ ਪਾਇਆ ਕਹੈ ਨਾਨਕ ਸ਼ਬਦ ਸੋਹੇਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਭਾਈਆ ਕਹਿਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜਨਾ ਉਪਜੈ ਵਿਣ ਸਹਿਜੈ ਸਹਸਾ ਨਾ ਜਾਏ ਨਹਿ ਜਾਏ ਸਹਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਸੈ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵਉ ਸ਼ਬਦ ਲਾਗਹੋ ਹਰ ਸਿਉ ਰਹੋ ਚਿਤ ਲਾਏ ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹ ਸਹਸਾ ਇਵ ਜਾਏ ਜਿਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜਿਉ ਤਾਂ ਮੈਲੇ ਤਿਨੀ ਜਨਮ ਜਿਉਏ ਹਾਰਿਆ ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨਹੋਂ ਵੇ ਸਾਰਿਆ ਵੇਦਾ ਮੈਂ ਨਾਮ ਉੱਤਮ ਸੋ ਸੁਣੈ ਨਾਹੀ ਫਿਰੈ ਜਿਉ ਬੇਤਾਲਿਆ ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜਿਉਏ ਹਾਰਿਆ ਜਿਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜਿਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇਵਣ ਜਾਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹੇ ਪਰਣੈ ਗੁਰ ਬਿਨ ਅਵਰ ਨ ਜਾਣੈ ਕੋਏ ਕਹੇ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇ ਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਬੇਕੀਆਂ ਜਾਏ ਅਨੇਕ ਜੁਨੀ ਭਰਮ ਆਵੈ ਵਿਣ

ਸਦਾ ਗਾਵਹੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜਹੋਂ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਹਰ ਹਰ ਨਿਤ ਕਰ ਹੈ ਰਸਨਾ, ਕਹਿਆ ਕਛੂ ਨਾ ਜਾਣੀ। ਚਿਤ ਜਿਨ ਕਾ ਹਿਰ ਲਿਆ ਮਾਇਆ, ਬੋਲਣ ਪਏ ਰਵਾਣੀ। ਕਹੇ ਨਾਨਕ ਸਤਿਗੁਰੂ ਬਾਜਹੋਂ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਓ। ਸ਼ਬਦ ਸੇਤੀ ਮਨ ਮਿਲਿਆ, ਸੱਚੇ ਲਾਇਆ ਭਾਉ। ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ। ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸੇਵ ਸਾਖਤ ਆਪ ਉਪਾਏ। ਕਹਿ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ। ਤੋੜੇ ਬੰਧਨ ਹੋਵੇ ਮੁਕਤ, ਸ਼ਬਦ ਮਨ ਵਸਾਏ। ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਿਉ ਲਿਵ ਲਾਏ। ਕਹੈ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤਤੈ ਸਾਰ ਨਾ ਜਾਣੀ। ਤਤੈ ਸਾਰ ਨਾ ਜਾਣੀ ਗੁਰੂ ਬਾਜਹੋਂ, ਤਤੈ ਸਾਰ ਨਾ ਜਾਣੀ। ਤਿਹ ਗੁਣੇ ਸੰਸਾਰ ਭ੍ਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ। ਬੋਲੇ ਹੈ ਅੰਮ੍ਰਿਤ ਬਾਣੀ, ਕਹੈ ਨਾਨਕ ਸੋ ਤਤ ਪਾਏ। ਜਿਸਨੂੰ ਅਨ ਦਿਨ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨਹੋਂ ਵਿਸਾਰੀਐ। ਮਨਹੋਂ ਕਿਉਂ ਵਿਸਾਰੀਐ, ਇਹ ਵਡਦਾਤਾ ਜੀ ਅਗਨ ਮੈਂ ਆਹਾਰ ਪਹੁੰਚਾਵੇ। ਉਸ ਨੂੰ ਕਿਹੋ ਪੋਹੇ ਨਾ ਸਕੀ, ਜੇ ਸੁਨਾਓ ਆਪਣੀ ਲਿਵ ਲਾਵੇ। ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ। ਕਹੈ ਨਾਨਕ ਇਹ ਵਡਦਾਤਾ, ਸੋ ਕਿਉਂ ਮਨਹੋਂ ਵਿਸਾਰੀਐ। ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤਾ ਖੇਲ ਰਚਾਇਆ। ਜਾਤ ਇਸ ਭਾਣਾ ਤਾਂ ਜੰਮਿਆ, ਪਰਿਵਾਰ ਪੱਲਾ ਪਾਇਆ। ਲਿਵ ਛੁੜਕੀ ਲਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਕਹੈ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ। ਹਰ ਆਪ ਅਮੁਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ। ਕਿਸੇ ਵਿਟ ਹੋ ਰਹੇ ਲੋਕ ਵਿਲ ਲਾਏ। ਐਸਾ ਸਤਿਗੁਰ ਜੀ ਮਿਲੈ, ਤਿਸ ਨੂੰ ਸਿਰ ਸੌਂਪੀਐ, ਵਿੱਚੋਂ ਆਪ ਜਾਏ। ਜਿਸ ਦਾ ਜੀਓ ਤਿਸ ਮਿਲ ਰਹਾ ਹੈ, ਹਰ ਵਸੈ ਮਨ ਆਏ। ਹਰ ਆਪ ਅਮੁਲਕ ਹੈ ਭਾਗ ਤਿਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ। ਹਰ ਰਾਸ ਮੇਰੀ ਮਨ ਵਣ ਜਾਰਾ, ਹਰ ਰਾਸ ਮੇਰੀ ਮਨ ਵਣ ਜਾਰਾ। ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਓ ਜੀਉ, ਲਾਹ ਖਟਿਓ ਦਿਹਾੜੀ। ਇਹੋ ਧਨ ਤਿਨਾ ਮਿਲਿਆ, ਜਿਨ ਹਰ ਆਪੇ ਭਾਣਾ। ਕਹੈ ਨਾਨਕ ਹਰ ਰਾਸ ਮੇਰੀ ਮਨ ਹੋਆ ਵਣ ਜਾਰਾ। ਏ ਰਸਨਾ ਤੂੰ ਅਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਪਿਆਸ ਨਾ ਜਾਏ ਹੋਰਤ ਕੀਤਾ ਜਿਚਰ, ਹਰ ਰਸ ਪੱਲੇ ਨਾ ਪਾਏ। ਹਰ ਰਸ ਪਾਏ ਪੱਲੇ ਪੀਏ ਹਰ ਰਸ, ਬਹੁੜ ਨਾ ਤ੍ਰਿਸ਼ਨਾ ਲਾਗੇ ਆਏ। ਇਹੋ ਹਰ ਰਸ ਕਰਮੀ ਪਾਈਐ, ਸਤਿਗੁਰ ਮਿਲੈ ਜਿਸ ਆਏ। ਕਹੈ ਨਾਨਕ ਹੋਰ ਆਨ ਰਸ ਸਭ ਵਿਸਰੇ, ਜਾ ਹਰ ਵਸੈ ਮਨ ਆਏ। ਏ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ, ਤਾਂ ਤੂੰ ਜਗ ਮਹਿ ਆਇਆ। ਹਰ ਜੋਤ ਰੱਖੀ ਤੁਧ ਵਿੱਚ, ਤਾਂ ਤੂੰ ਜਗ ਮਹਿ ਆਇਆ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਉਪਾਏ ਜਗਤ ਦਿਖਾਇਆ। ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ, ਚਲਤ ਨਦਰੀ ਆਇਆ। ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ। ਮਨ ਚਾਉ ਪਹਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿਓ ਮੰਦਰ ਬਣਿਆ। ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁਖ ਨਾ ਵਿਆਪੇ। ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪੇਰ ਜਾਪੇ। ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਕਹੈ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋਗੋ। ਏ ਸਰੀਰਾ ਮੇਰਿਆ ਇਸ ਜਗ ਮੈਂ ਆਏ, ਕਹਿ ਕਿਆ ਤੁਧ ਕਰਮ ਕਮਾਇਆ। ਕੇ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮਹਿ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨ ਵਸਾਇਆ। ਗੁਰਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ।
ਕਹੇ ਨਾਨਕ ਇਹੋ ਸਰੀਰ ਪਰਵਾਹ।

ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ

ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਵੋ ਜੀ ਸਹਾਏ ਦਸਾਂ ਹੀ ਪਾਤਸ਼ਾਹੀਆਂ ਦੀ ਜਾਗ ਦੀ ਜੋਤ ਬਾਣੀ ਕੇ ਬੋਹਿਤ ਚਾਵਰ ਤਾਕਤ ਸ਼ਤਰ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਕੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਗਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨੇ ਤੇਰਾ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅਣਡਿੱਠ ਕੀਤਾ ਤਿਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਧਨ ਆਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਇਆ ਤਿਨਾਂ ਸਿੰਘਾਂ ਸਿੰਘਣੀਆਂ ਭੁਚੰਗੀ ਬੱਚਿਆਂ ਦੀ ਨਾਮ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਿਆਵੇ ਜੀ ਨਾਮ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਹਾ ਹੈ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਪਵਿੱਤਰ ਦਰਸ਼ਨੀ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੇ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰਾ ਸੱਚੇ ਪਿਤਾ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਗੁਰਗੱਦੀ ਤੇ ਵਿਰਾਜਮਾਨ ਦਸਾਂ ਹੀ ਪਾਤਸ਼ਾਹੀਆਂ ਦੀ ਯਾਦ ਦੀ ਜੋਤ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰ ਹੈ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ ਰਹੇ ਹੋ ਸਤਿਗੁਰੂ ਜੀ ਆਪ ਜੀਆਂ ਦੀ ਟਹਿਲ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ ਅੱਗੇ ਤੋਂ ਸੁਮਤ ਬਖਸ਼ਿਸ਼ ਕਰੋ ਸਤਿਗੁਰੂ ਜੀ ਆਪ ਜੀਆਂ ਦੇ ਪਾਵਨ ਅਸਥਾਨ ਸਿੱਖ ਗੁਰਦੁਆਰਾ ਸਨਹੋਜੇ ਵਿਖੇ ਸਤਿਗੁਰੂ ਜੀ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਦੇ ਵਿੱਚ ਸੰਪੂਰਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ ਉਪਰੰਤ ਨਿਤਨੇਮ ਦੀਆਂ ਪੰਜ ਬਾਣੀਆਂ ਦੇ ਪਾਠ ਹੋਏ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾ ਕਰਦਿਆਂ ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ ਬਾਣੀ ਸੋਧ ਕੇ ਸੱਚਖੰਡ ਦਰ ਪ੍ਰਵਾਨ ਕਰਨੀ ਬਾਣੀ ਦਾ ਭਾਵ ਸਮੁੱਚੀ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰਨਾ
ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ, ਸਿੱਖੀ ਸਿੱਧ ਕੇਸਾਂ ਸਵਾਸਾਂ ਸੰਗ ਨਿਭਾਉਣਾ। ਪਾਤਸ਼ਾਹ ਜੀ ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰ ਲੈਣੀਆਂ, ਸਭ ਦੀ ਹਾਜ਼ਰੀ ਲੇਖੇ ਲਾਓ, ਦਰੋਂ ਕਰੋ ਸਿੱਖੀ ਸਿੱਧ ਭਰੋਸਾ। ਨਾਮ ਦੀਆਂ ਦਾਤਾਂ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਨਾਮ ਦਾ ਪ੍ਰਗਾਸ਼ ਕਰਨਾ, ਦੁੱਖਾਂ ਦਾ ਨਾਸ ਕਰਨਾ, ਬੱਚਿਆਂ ਨੂੰ ਤੰਦਰੁਸਤੀ ਵਿੱਦਿਆ ਦਾ ਦਾਨ, ਮਾਤਾ ਪਿਤਾ ਦੇ ਆਗਿਆਕਾਰ ਬਣਾਉਣਾ। ਸਤਿਗੁਰੂ ਜੀ ਜੋ ਸੰਗਤਾਂ ਘਰਾਂ ਦੇ ਵਿੱਚ ਬੈਠ ਕੇ ਆਪਣੇ ਆਪ ਜੀ ਦੀ ਯਾਦ ਵਿੱਚ ਜੁੜੀਆਂ ਨੇ, ਤਿਨ੍ਹਾਂ ਦੀ ਅਰਦਾਸ ਸਭਨਾਂ ਨੂੰ ਸਿੱਖੀ ਦਾ ਦਾਨ ਬਖਸ਼ਿਸ਼ ਕਰਨਾ, ਨਾਮ ਦਾ ਰੰਗ ਬਖਸ਼ਿਸ਼ ਕਰਨਾ, ਸਾਧ ਦਾ ਸੰਗ ਨਿਸ਼ਚਾ ਅਭੰਗ ਬਖਸ਼ਿਸ਼ ਕਰਨਾ। ਸਤਿਗੁਰੂ ਜੀ ਦਰ ਘਰ ਦੇ ਟਹਿਲੀਆਂ ਨੂੰ ਤੰਦਰੁਸਤੀ ਬਖਸ਼ਿਸ਼ ਕਰਨੀ, ਮਹਾਰਾਜ ਜੀ ਭੈ ਭਾਵਨੀ ਸਦਕਾ ਆਪਣੀ ਸੇਵਾ ਕਰਨ ਦੇ ਲਾਹੇ ਪ੍ਰਦਾਨ ਕਰਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਸੰਗਤਾਂ ਅੰਮ੍ਰਿਤ ਵੇਲ ਤੋਂ ਲੈ ਕੇ ਮਹਾਰਾਜ ਜੀ ਆਪ ਜੀ ਦੀ ਯਾਦ ਵਿੱਚ ਜੁੜੀਆਂ ਨੇ, ਸੇਵਾ ਕਮਾਈ ਹੈ ਮਹਾਰਾਜ ਜੀ, ਸਭਨਾਂ ਨੂੰ ਮਹਾਰਾਜ ਜੀ ਗੁਰਮਤ ਅਨੁਸਾਰ ਭਾਵਨਾਵਾਂ ਪੂਰੀਆਂ ਕਰਨੀਆਂ, ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸ਼ੁਕਰ ਹੈ ਚਾਰ ਪੈਰ ਰਹਿਣ ਸੁੱਖ ਦੀ ਬਤੀਤ ਕੀਤੀ। ਸਤਿਗੁਰੂ ਜੀ ਆਇਆ ਚਾਰ ਪੈਰ ਦੇਣ, ਆਪਣੀ ਯਾਦ ਵਿੱਚ ਸੁੱਖ ਦੇ ਨਾਲ ਬਤੀਤ ਕਰਾਉਣਾ, ਸਾਰੀ ਹੀ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਸਤਿਗੁਰੂ ਜੀ ਆਪ ਜੀ ਨੇ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ ਮਹਾਰਾਜ ਜੀ, ਆਪ ਜੀ ਕਿਰਪਾਲਤਾ ਕਰਕੇ ਭੋਗ ਲਾਓ ਜੀ। ਭੋਗ ਲੱਗਾ ਸ਼ੀਤ ਪ੍ਰਸ਼ਾਦ, ਸਾਧ ਸੰਗਤ ਦੇ ਰਸਨੀ ਲਾਇਕ ਹੋਵੇ, ਜੋ ਛਕੇ ਸੋ ਆਪ ਜੀਆਂ ਦਾ ਨਾਮ ਜਪੇ, ਜਿਨ੍ਹਾਂ ਭੰਡਾਰਿਆਂ ਚੋਂ ਰਸਤਾਂ ਬਸਤਾਂ ਹਾਜ਼ਰ ਹੋਈਆਂ, ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਚੂਰ ਕਰਨੇ, ਰਸਤਾਂ ਦਰਗਾਹੋਂ ਭੇਜਣੀਆਂ। ਸਤਿਗੁਰੂ ਜੀ ਕਰੋ ਕਿਰਪਾ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਗੁਰਮੁਖ ਪਿਆਰੇ ਮਿਲੋ, ਜਿਨ੍ਹਾਂ ਦੇ ਮਿਲਿਆ ਆਪ ਜੀਆਂ ਦਾ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਪਹਿਲਾ। ਦੁਏ ਦੀਵੇ ਚੌਦਾ ਹੈ ਹੱਟ ਨਾਲੇ, ਜੇਤੇ ਜੀ ਤੇਤੇ ਵਣ ਜਾਰੇ, ਖੁੱਲੇ ਹੱਟ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਗੁਰੂ ਕੀਆਂ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਗੁਰੂ ਖਾਲਸਾ ਸਾਹ ਸੰਗਤ ਜੀ, ਆਪ ਸਾਰੇ ਹੀ ਧੰਤਾ ਦੇ ਯੋਗ ਹੋ ਜੋ ਆਪਣੇ ਜ਼ਰੂਰੀ ਕੰਮ ਧੰਦਿਆਂ ਨੂੰ ਸੰਕੋਚਦੇ ਹੋਏ ਗੁਰੂ ਘਰ ਦੇ ਵਿੱਚ ਆ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ, ਗੁਰੂ ਕੀ ਬਾਣੀ ਦੇ ਲਾਹੇ ਪ੍ਰਾਪਤ ਕੀਤੇ ਨੇ, ਸਤਿਗੁਰੂ ਜੀ ਕਿਰਪਾ ਕਰਨ ਸਭਨਾਂ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਦਰੋਂ ਕਰੋਂ ਸਿੱਖੀ ਸੇਧਕ ਭਰੋਸਾ ਨਾਮ ਦੀਆਂ ਦਾਤਾਂ ਤੰਦਰੁਸਤੀ ਦੀਆਂ ਦਾਤਾਂ ਬਖਸ਼ਦੇ ਹੋਏ ਸਤਿਗੁਰੂ ਜੀ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਸਤਿਗੁਰੂ ਜੀ ਇਸੇ ਤਰ੍ਹਾਂ ਜੋੜ ਕੇ ਇਸ ਜੀਵਨ ਨੂੰ ਸਫਲਿਆਂ ਕਰ ਦੇਣ। ਹੁਣ ਸਮਾਂ ਹੋਇਆ ਹੈ ਰੋਜ਼ਾਨਾ ਦੇ ਨੇਮ ਅਨੁਸਾਰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ। ਗੁਰੂ ਘਰ ਦੇ ਹਜ਼ੂਰੀ ਦਾ ਕੀ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਵਸੀਲਾ ਤਿਨ੍ਹਾਂ ਦਾ ਕੀਰਤਨੀ ਜਥਾ ਆਪ ਜੀਆਂ ਨੂੰ ਆਸਾ ਜੀ ਦੀ ਵਾਰ ਦੇ ਕੀਰਤਨ ਰਾਹੀਂ ਨਿਹਾਲ ਕਰਨਗੇ। ਆਪ ਜੀਆਂ ਨੇ ਇਕਾਗਰਤਾ ਸਹਿਤ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਸਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੂੰ ਦਾਖੇ ਲੱਖ ਕਰੋੜ ਸੱਚਾ ਸਭ ਤਾਣ।

ਵੱਡੀ ਵਡਿਆਈ ਬੂਝੈ ਸਭ ਭਾਉ ਵੱਡੀ ਵਡਿਆਈ ਜਾਂ ਪੁੱਛਣਾ ਦਾਤ ਵੱਡੀ ਵਡਿਆਈ ਜਾਂ ਪੇ ਆਪ ਨਾਨਕ ਕਾਰਨਾ ਕਤਨੀ ਜਾਏ ਕੀਤਾ ਕਰਣਾ ਸਰਵਰ ਜਾਏ ਮਹਿਲਾ ਦੂਜਾ ਇਹੋ ਜਿਹਾ ਸੱਚਾ ਕੀ ਹੈ ਕੋਟੜੀ ਸੱਚੇ ਕਾ ਵਿੱਚ ਵਾਸ ਹਾਂ ਇੱਕ ਨਾ ਹੁਕਮ ਸਮਾਇਲ ਹੈ ਇੱਕ ਨਾ ਹੁਕਮੇ ਕਰੇ ਵਿਨਾਸ਼।

ਕਢਾਵੇਗਾ ਪੈ ਵਿੱਚ ਧਰਤੀ ਦੱਬੀ ਭਾਰ ਪੈ ਵਿੱਚ ਇਨਫਰੈ ਸਿਰ ਭਾਰ ਪੈ ਵਿੱਚ ਰਾਜਾ ਧਰਮ ਦੁਆਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋ ਕਰੋੜੀ ਚਲਤ ਨਾ ਅੰਤ ਪੈ ਵਿੱਚ ਸਿੱਧ ਬੁੱਧ ਸੁਰਨਾਥ ਪੈ ਵਿੱਚ ਆ ਡਾਣੇ ਆਕਾਸ਼ ਪੈ ਵਿੱਚ ਜੋਧ ਮਹਾਂਬਲ ਸੂਰ ਪੈ ਵਿੱਚ ਆਵੇ ਜਾਵੇ ਪੂਰ ਸਗਲਿਆ

ਚੱਕੀ ਚੱਠਲ ਵਾਰੋਲੇ ਬਹੁਤ ਅਨੰਦ ਲਾਟੂ ਮਧਾਣੀਆਂ ਨਗਾ ਪੰਖੀ ਭੌਂਦੀਆਂ ਲੈ ਨਸਾ ਸੂਹੈ ਚੜ ਪਵਾਈਏ ਜੰਤ ਨਾਨਕ ਭੌਂਦੀਆਂ ਗਣਤ ਨਾਂਤ ਬੰਧਨ ਬੰਧ ਪਵਾਏ ਸੋਏ ਪਿਆ ਕਰਨ ਚੈਸ ਕੋਏ ਨੱਚ ਨੱਚ ਹਾਸੇ ਚਲੇ।

0: ਦਾ ਪਹਿਲਾ
1: ਕੁੰਭੇ ਬੱਧਾ ਜਲ ਰਹਿ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬਧਾ ਮਨ ਰਹਿ ਗੁਰ ਬਿਨ ਗਿਆਨ ਨਾ

0: ਕਲ ਜੁਗ ਰਥੇ ਦਨ ਕਾ ਊੜ ਅਗੈ ਰਥਵਾਉ।
1: ਮਹਲਾ ਪਹਿਲਾ ਸਾਮ ਕਹੇ ਸਤੰਬਰ ਸਵਾਮੀ ਸਚ ਮੈਂ ਆਖੇ ਸਾਚ ਰਹੇ ਸਭ ਕੋ ਸਸਮਾ ਵੈਰੇ ਕਹਿ ਰਿਹਾ ਭਰਪੂਰ ਰਾਮ ਨਾਮ ਦੇਵਾ ਮੈਂ ਸੁਰਨਾ ਲੈ ਪ੍ਰਚਾ ਨਾਨਕ ਤੂੰ।

ਇਲਾਹੀ ਬਾਣੀ ਦੇ ਕੀਰਤਨ ਕਰਦਿਆਂ ਸੇਵਕਾਂ ਦੇ ਜਥੇ ਪਾਸੋਂ ਅਨੇਕਾਂ ਭੁੱਲਾਂ ਗਲਤੀਆਂ ਹੋਈਆਂ ਹੋਣਗੀਆਂ। ਸਤਿਗੁਰੂ ਜੀ ਭੁੱਲਾਂ ਬਖਸ਼ ਕੇ ਬਾਣੀ ਦਾ ਭਾਵ ਸਰਬਤ ਸੰਤਾਂ ਦੇ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਵਸਾਉਣ। ਹੁਣ ਸਾਡੇ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਪੰਥ ਦੇ ਮਹਾਨ ਕਥਾਵਾਚਕ ਅੱਜ ਦੇ ਹੁਕਮਨਾਮੇ ਦੀ ਵਿਆਖਿਆ ਨਾਲ ਸਾਡੇ ਨੂੰ ਜੋੜਨਗੇ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕੋ ਸੀ ਭੀ ਸੱਚ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚੇਰੇ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਣਸ ਤੇ ਦੇਵ ਤੇ ਕੀਏ ਕਰਤ ਨ ਲਾਗੀ ਵਾਰ ਜੇ ਸੌ ਚੰਦਾ ਉਗਵਾ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹਾ ਸੇਵਕ ਜਨ ਮਨ ਪਰਤਖ ਗੁਰੂ ਨਿਸਤਾਰ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਅਮਾ ਦ੍ਰਿਸ਼ਟ ਸੁਭ ਕਰੇ ਹਰੇ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਬੇ ਬਲ ਸਦਾ ਸੁਖ ਮਨ ਵਸਾ ਦੁਖ ਸੰਸਾਰ ਖੋਵੈ ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲ ਖੋ ਧੋਵੈ ਸੁਖੋ ਟਲ ਗੁਰ ਸੇਵੀਐ ਅਹਨਸ ਸਹਿਜ ਸਭਾਇ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪਹਿਲਾ ਦੁਏ ਦੀਵੇ ਚੌਦਹ ਹਟ ਨਾਲੇ ਜੇਤੇ ਜੀ ਤੇਤੇ ਵਣ ਜਾਰੇ ਦੁਏ ਦੀਵੇ ਚੌਦਹ ਹਟ ਨਾਲੇ ਜੇਤੇ ਜੀ ਤੇਤੇ ਵਣ ਜਾਰੇ ਖੁੱਲੇ ਹੱਟ ਹੋਵਾ ਵਾਪਾਰ ਜੋ ਪਹੁੰਚਾ ਸੋ ਚੱਲਣ ਹਾਰ ਧਰਮ ਦਲਾਲ ਪਾਏ ਨੀਸਾਣ ਨਾਨਕ ਨਾਮ ਲਾਹਾ ਪਰਵਾਣ
ਘਰ ਆਏ ਵੱਜੀ ਵਾਧਾਈ, ਸੱਚ ਨਾਮ ਕੀ ਮਿਲੀ ਵਡਿਆਈ। ਮਹੱਲਾ ਪਹਿਲਾ ਰਾਤੀ ਹੋਵਨ ਕਾਲੀਆਂ, ਸੁਪੇਦਾ ਸੇਵਨ ਦੇਹੋ ਬੱਗਾ ਤਪਾਏ ਘਣਾ, ਕਾਲਿਆ ਕਾਲੇ ਵਨ ਅੰਧੇ ਅਕਲੀ ਬਾਹਰੇ, ਮੂਰਖ ਅੰਧ ਗਿਆਨ ਨਾਨਕ ਨਦਰੀ ਬਾਹਰੇ, ਕਬਹਿ ਨ ਪਾਵ ਹੈ ਮਾਨ। ਪੌੜੀ ਕਾਇਆ ਕੋਟਰ ਚਾਇਆ, ਹਰ ਸੱਚਾ ਆਪੇ ਇੱਕ ਦੂਜਾ ਏ ਭਾਏ ਖੁਆਏ, ਅਨ ਹੋਮੈ ਵਿੱਚ ਵਿਆਪੇ, ਇਹੋ ਮਾਨਸ ਜਨਮ ਦਲੰਭ ਸਾ, ਮਨ ਮੁਖ ਸੰਤਾਪੇ ਜਿਸ ਆਪ ਬੁਝਾਏ ਸੋ ਬੁਝ ਸੀ, ਜਿਸ ਸਤਿਗੁਰ ਥਾਪੇ ਸਭ ਜਗ ਖੇਲ ਰਚਾਏ, ਉਨ ਸਭ ਵਰਤਾ ਆਪੇ ਸਭ ਜਗ ਖੇਲ ਰਚਾਏ, ਉਨ ਸਭ ਵਰਤਾ ਆਪੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਤਨ ਤਨ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜਿਹੜੇ ਬੈਠੀ ਅਤਿ ਸਤਿਕਾਰਯੋਗ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ, ਰੋਜ਼ਾਨਾ ਅੰਮ੍ਰਿਤ ਵੇਲੇ ਆਪਣੇ ਰਜੇਵਿਆਂ ਵਿੱਚੋਂ ਕੁਝ ਸਮਾਂ ਕੱਢ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਇਸ ਮਨੁੱਖਾ ਜਨਮ ਨੂੰ ਸਫਲਾ ਕਰਨ ਦਾ ਉਪਰਾਲਾ ਉੱਦਮ ਕਰਦੇ ਹੋ। ਅੱਜ ਵੀ ਸਤਿਗੁਰਾਂ ਬਖਸ਼ਿਸ਼ ਕੀਤੀ ਸਵਾਗ ਸਮਾਂ, ਸਤਿਗੁਰਾਂ ਦੀ ਮਿਹਰਾਮਤ ਸਦਕਾ ਸਾਨੂੰ ਸਾਰਿਆਂ ਨੂੰ ਸਤ ਸੰਗਤ ਵਿੱਚ ਜੁੜਨ ਦਾ ਨਸੀਬ ਹੋਇਆ। ਹੁਣੇ ਆਪ ਜੀ ਨੇ ਗੁਰੂ ਘਰ ਦੇ ਹਜ਼ੂਰੀ ਕੀਰਤਨੀ ਸਤਿਕਾਰਯੋਗ ਭਾਈ ਸਾਹਿਬ ਭਾਈ ਪ੍ਰਤਪਾਲ ਸਿੰਘ ਜੀ, ਭਾਈ ਸਾਹਿਬ ਭਾਈ ਮਨਮੋਹਨ ਸਿੰਘ ਜੀ, ਭਾਈ ਸਾਹਿਬ ਭਾਈ ਰਾਜਿੰਦਰ ਸਿੰਘ ਜੀ ਰਸੀਲਾ, ਉਹਨਾਂ ਦੇ ਜਥੇ ਪਾਸੋਂ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਉਹ ਆਸਾ ਕੀ ਵਾਰ ਜਿਹਦੇ ਮਹਾਂਪੁਰਖਾਂ ਦੁਆਰਾ ਅਰਥ ਕੀਤੇ ਜਾਂਦੇ ਨੇ, ਸਾਡੇ ਸਾਰੀਆਂ ਮਨ ਦੀਆਂ ਆਸਾਵਾਂ ਨੂੰ ਪੂਰੀਆਂ ਕਰਨ ਵਾਲੀ ਬਾਣੀ। ਜਦੋਂ ਅਸੀਂ ਇੱਕ ਮਨ ਇੱਕ ਚਿੱਤ ਇਕਾਗਰ ਹੋ ਕੇ ਰੋਜ਼ਾਨਾ ਨਿਯਮ ਦੇ ਨਾਲ ਇਸ ਬਾਣੀ ਦਾ ਕੀਰਤਨ ਸਰਵਣ ਕਰਦੇ ਹਾਂ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀਆਂ ਅਪਾਰ ਬਖਸ਼ਿਸ਼ਾਂ ਸਾਡੇ ਮਨੁੱਖਾਂ ਉੱਤੇ ਬਖਸ਼ਿਸ਼ ਕਰਦੀਆਂ ਨੇ, ਰਹਿਮਤਾਂ ਦਾ ਮੀਂਹ ਵਰਸਾਉਂਦਾ। ਅੱਜ ਇਸ ਪਾਵਨ ਅਸਥਾਨ ਤੇ ਅੰਮ੍ਰਿਤ ਵੇਲੇ ਮੇਰੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਹੋ ਕੇ ਜੋ ਸਾਨੂੰ ਹੁਕਮ ਦੀ ਦਾਤ ਬਖਸ਼ਿਸ਼ ਕੀਤੀ ਹੈ, ਉਹ ਪਾਵਨ ਹੁਕਮ ਧੰਨ ਗੁਰੂ ਅਮਰਦਾਸ ਮਹਾਰਾਜ ਦੀਨ ਦੁਨੀਆਂ ਦੇ ਮਾਲਕ ਸੱਚੇ ਪਾਤਸ਼ਾਹ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਮ, ਨਿਉਟਿਆਂ ਦੀ ਓਟ, ਨਿਤਰਿਆਂ ਦੇ ਧਿਰ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਸੂਹੀ ਰਾਗ ਦੀ ਇਹ ਵਾਰ ਹੈ। ਇਸ ਪੌੜੀ ਦੇ ਨਾਲ ਦੋ ਸਲੋਕ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਦਰਜ ਕੀਤੇ ਨੇ। ਆਓ ਗੁਰਮੁਖੋ, ਅੱਜ ਮੇਰੇ ਸਤਿਗੁਰਾਂ ਨੇ ਇਸ ਪਾਵਨ ਸ਼ਬਦਾਂ ਵਿੱਚ, ਸਲੋਕਾਂ ਵਿੱਚ ਅਤੇ ਪੌੜੀ ਵਿੱਚ ਕੀ ਬਖਸ਼ਿਸ਼ ਰਹਿਮਤਾਂ ਕੀਤੀਆਂ ਨੇ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਇੱਕ ਵਾਰੀ ਮਨ ਬਿਰਤੀਆਂ
जरूर एकाग्र कर लईए।

ਜਿਹੜੀਆਂ ਵਾਰਾਂ ਨੇ ਇਹਦੀ ਪੌੜੀ ਦੇ ਵਿੱਚ ਮਹਾਰਾਜ ਜੀ ਨੇ ਜੋ ਸਾਨੂੰ ਸੈਂਟਰਲ ਆਈਡੀਆ ਬਖਸ਼ਿਆ ਹੁੰਦਾ, ਬਾਕੀ ਸ਼ਲੋਕ ਉਹਦੀ ਵਿਆਖਿਆ ਕਰਦੇ ਨੇ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਇਸ ਪੌੜੀ ਵਿੱਚ ਜ਼ਿਕਰ ਕਰਦੇ ਨੇ। ਕਹਿਣ ਲੱਗੇ, ਸਜਣਾ, ਆਹ ਪਰਮਾਤਮਾ ਨੇ ਜਿਹੜੇ ਤੈਨੂੰ ਸਰੀਰ ਦਿੱਤਾ ਹੈ ਨਾ, ਕਾਇਆ, ਪੌੜੀ ਦੀ ਇੱਥੋਂ ਆਰੰਭਤਾ ਕੀਤੀ, ਕਾਇਆ ਕੋਟ ਰਚਾਇਆ ਹਰ ਸੱਚਾ ਆਪੇ। ਕਾਇਆ ਦੇ ਅਰਥ ਹੁੰਦੇ ਨੇ ਸਰੀਰ, ਕੋਟ ਦੇ ਅਰਥ ਹੁੰਦਾ ਹੈ ਕਿਲਾ, ਰਚਾਇਆ ਦੇ ਅਰਥ ਹੁੰਦੇ ਨੇ ਬਣਾਉਣਾ। ਪਰਮਾਤਮਾ ਨੇ ਸਾਡਾ ਸਰੀਰ ਰੂਪੀ ਕਿਲਾ ਜਿਹੜਾ ਹੈ ਉਹ ਬਣਾਇਆ, ਭਾਵ ਮਨੁੱਖਾ ਦੇਹ ਸਾਨੂੰ ਦੇ ਦਿੱਤੀ, ਮਨੁੱਖ ਨੂੰ ਇਹਦਾ ਪੂਰਾ ਸਰੀਰ ਘਾੜਤ ਬਣਾ ਦਿੱਤੀ। ਇੱਕ ਦੂਜੇ ਪਾਏ ਖੁਆਇਨ ਹੋਮੇ ਵਿੱਚ ਆਪੇ, ਸੱਚੇ ਪਰਮਾਤਮਾ ਨੇ ਇਹ ਮਨੁੱਖਾ ਜਨਮ ਦੀ ਦਾਤ ਬਖਸ਼ਿਸ਼ ਕੀਤੀ। ਫਿਰ ਉਸ ਪਰਮਾਤਮਾ ਨੇ ਸਾਡੇ ਕਰਮਾਂ ਨੂੰ ਵੇਖਦਿਆਂ ਸਾਨੂੰ ਉਸ ਪਾਸੇ ਤੋਰ ਦਿੱਤਾ। ਇੱਕ ਉਹ ਮਨੁੱਖ ਨੇ ਜਿਹੜੇ ਦੂਜੇ ਭਾਅ ਵਿੱਚ ਲੱਗ ਗਏ ਨੇ, ਦੂਜੇ ਭਾਅ ਦੇ ਅਰਥ ਹੁੰਦੇ ਪਰਮਾਤਮਾ ਦਾ ਪ੍ਰੇਮ, ਪਰਮਾਤਮਾ ਨਾਲ ਸਨੇਹ ਛੱਡ ਕੇ, ਭਾਇਆ ਦੇ ਅਰਥ ਹੁੰਦੇ ਨੇ ਪ੍ਰੇਮ, ਦੂਜੇ ਦੇ ਅਰਥ ਨੇ ਦੂਸਰਾ, ਪਹਿਲਾ ਹੈ ਪਰਮਾਤਮਾ। ਇੱਕ ਪਰਮਾਤਮਾ ਨੂੰ ਛੱਡ ਕੇ ਦੂਜੇ ਭਾਅ ਵਿੱਚ ਅਸੀਂ ਲੱਗ ਗਏ। ਦੂਜਾ ਭਾਅ ਕਿਹੜਾ ਹੈ? ਮਾਇਆ ਦਾ ਪ੍ਰੇਮ, ਸੰਸਾਰ ਦਾ ਮੋਹ, ਬੱਚਿਆਂ ਦਾ ਮੋਹ, ਦੁਨੀਆ ਦਾ ਮੋਹ। ਇਸ ਮੋਹ ਦੇ ਵਿੱਚ ਮਹਾਰਾਜ ਕਹਿਣ ਲੱਗੇ ਮਨੁੱਖ ਅਚਤ ਹੋ ਗਿਆ। ਇਹ ਮਾਨਸ ਜਨਮ ਦੁਲੰਭ ਹੈ, ਇਹ ਮਾਨਸ ਜਨਮ ਦੁਲੰਭ ਸਾ ਮਨਮੁਖ ਸੰਤਾਪੇ। ਇਹ ਜਿਹੜਾ ਸਾਡਾ ਸਰੀਰ ਰੂਪੀ ਕਿਲਾ ਬਣਾਇਆ ਸੀ ਨਾ, ਇਹ ਮਾਨਸ ਜਨਮ, ਮਨੁੱਖਾ ਜਨਮ ਸਾਨੂੰ ਬਖਸ਼ਿਸ਼ ਕੀਤਾ ਸੀ। ਕਹਿਣ ਲੱਗੇ ਹੋਇਆ ਕਿ ਜੇ ਤੇ ਇੱਕ ਪਾਸੇ ਤੁਰ ਪੈਂਦਾ ਵਾਹਿਗੁਰੂ ਵਾਲੇ ਪਾਸੇ, ਤੇ ਕਹਿਣ ਲੱਗੇ ਦੇ ਜੀਵਨ ਵਿੱਚ ਆਨੰਦ ਸੀ, ਖੁਸ਼ੀਆਂ ਸੀ, ਖੇੜੇ ਸੀ, ਪਰ ਇੱਕ ਪਰਮਾਤਮਾ ਨੂੰ ਛੱਡ ਕੇ ਮਾਇਆ ਦੇ ਮੋਹ ਵਿੱਚ ਗਲਤਾਨ ਹੋਣ ਦੇ ਸਦਕਾ, ਦੁਨੀਆਂ ਦੇ ਵਿੱਚ ਗਲਤਾਨ ਹੋਣ ਦੇ ਸਦਕਾ ਇਹ ਮਨੁੱਖ ਦੀ ਜ਼ਿੰਦਗੀ ਵਿੱਚ ਦੁੱਖ ਜਿਹੜੇ ਸਨ ਉਹ ਘਰ ਘਰ ਗਏ। ਜਿਸ ਆਪ ਬੁਝਾਏ ਸੋ ਬੁਝ ਸੀ, ਜਿਸ ਸਤਿਗੁਰ ਥਾਪੇ। ਪਰ ਕਹਿਣ ਲੱਗੇ ਇਸ ਗੱਲ ਦੀ ਸਮਝ ਉਸ ਮਨੁੱਖ ਨੂੰ ਆਉਂਦੀ ਜੇ ਜਿਹੜਾ ਸੰਸਾਰ ਦੇ ਵਿੱਚ ਇੱਕ ਨਿਰੰਕਾਰ ਵਾਲੇ ਪਾਸੇ ਤੁਰ ਪਏ, ਭਾਵ ਗੁਰੂ ਵਾਲਾ ਬਣ ਕੇ, ਜਿਸ ਸਤਿਗੁਰ ਥਾਪੇ, ਜਿਹਨੂੰ ਸਤਿਗੁਰੂ ਥਾਪੜਾ ਦੇ ਦੇ, ਥਾਪੜਾ ਦੇ ਅਰਥ ਨੇ ਬਖਸ਼ਿਸ਼ ਕਰਦੇ, ਉਹਨੂੰ ਸਮਝ ਬਖਸ਼ਦਾ ਹੈ ਵੀ ਸੰਸਾਰ ਦੇ ਵਿੱਚ ਆਇਆ ਸੱਜਣਾ, ਮਨੁੱਖਾ ਜਨਮ ਪਰਮਾਤਮਾ ਨੇ ਤੈਨੂੰ ਦਿੱਤਾ, ਇਹਨੂੰ ਸੁਖੀ ਕਿਵੇਂ ਕਰ ਸਕਦੇ, ਇਹਨੂੰ ਸਫਲਾ ਕਿਵੇਂ ਕਰ ਸਕਦੇ। ਜਿਹਨੂੰ ਸਤਿਗੁਰੂ ਇਹ ਗੱਲ ਸਮਝਾ ਦਿੰਦਾ ਹੈ ਨਾ, ਕਹਿਣ ਲੱਗੇ ਉਸ ਬੰਦੇ ਨੂੰ ਗੱਲ ਸਮਝ ਆਉਂਦੀ। ਤੇ ਪੌੜੀ ਦੀ ਅਖੀਰਲੀ ਪੰਕਤੀ ਹੈ, ਸਭ ਜਗ ਖੇਲ ਰਚਾਏ ਉਹਨ ਸਭ ਵਰਤੈ ਆਪੇ। ਪਰ ਕਹਿਣ ਲੱਗੇ ਮਨੁੱਖ ਦੇ ਵੀ ਵਸ ਵਿਧੀ ਕੋਈ ਗੱਲ ਨਹੀਂ, ਇਹ ਪਰਮਾਤਮਾ ਨੇ ਜਗਤ ਤਮਾਸ਼ਾ ਐਸਾ ਬਣਾਇਆ, ਜਗਤ ਦਾ ਖੇਲ ਹੀ ਐਸਾ ਬਣਾਇਆ, ਆਪ ਹੀ ਮਨੁੱਖਾਂ ਨੂੰ ਇਸ ਜਗਤ ਤਮਾਸ਼ੇ ਵਿੱਚ ਉਹਨੇ ਲਾ ਛੱਡਿਆ। ਮੁਕਤੀ ਗੱਲ ਜਦੋਂ ਸਾਡੇ ਵਿਦਵਾਨ ਸੱਜਣ ਇਸ ਪੌੜੀ ਦੇ ਇਹਨਾਂ ਸਲੋਕਾਂ ਦੇ ਅਰਥ ਕਰਦੇ ਨੇ ਨਾ, ਉਹ ਕਹਿੰਦੇ ਨੇ ਵੇਖੋ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਨੂੰ ਇਸ ਮਨੁੱਖਾ ਜਨਮ ਦੀ ਸੂਝ ਬਖਸ਼ਿਸ਼ ਕੀਤੀ, ਮਨੁੱਖਾ ਜਨਮ ਦੀ ਇੰਜ ਕਹਿ ਲਈਏ ਵੀ ਜਾਣਕਾਰੀ ਦਿੱਤੀ ਵੀ ਇਹ ਮਨੁੱਖਾ ਜਨਮ ਜਿਹੜਾ ਹੈ ਨਾ, ਇਹ ਸਾਨੂੰ ਬਾਰ ਬਾਰ ਨਹੀਂ ਮਿਲਣਾ। ਅੱਜ ਵੀ ਜੇ ਸਾਨੂੰ ਮਿਲਿਆ ਹੈ ਨਾ, ਤੇ ਪਤਾ ਨੀ ਕਿੰਨੇ ਕੁ ਜੂਨੀਆਂ ਭੁਗਤਣ ਤੋਂ ਬਾਅਦ ਇਹ ਸਾਨੂੰ ਮਨੁੱਖਾ ਜਨਮ ਮਿਲਿਆ। ਇਹਨੂੰ ਅਸੀਂ ਸਫਲਾ ਕਿਵੇਂ ਕਰਨਾ, ਇਹਨੂੰ ਅਸੀਂ ਸੁਖੀ ਕਿਵੇਂ ਕਰਨਾ, ਤੇ ਇਹਨੂੰ ਪਰਮਾਤਮਾ ਦੇ ਘਰ ਦੇ ਵਿੱਚ ਪ੍ਰਵਾਨ ਕਿਵੇਂ ਕਰਾਉਣਾ, ਇਹ ਜੁਗਤ ਮਹਾਰਾਜ ਜੀ ਨੇ ਫਿਰ ਇਸ ਪੂਰੀ ਪੌੜੀ ਦੇ ਵਿੱਚ ਇਹਨਾਂ ਸਲੋਕਾਂ ਵਿੱਚ ਬਖਸ਼ਿਸ਼ ਕੀਤੀ। ਮੈਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਪੌੜੀ ਦੇ ਆਪਾਂ ਅਰਥ ਕਰ ਰਹੇ ਹਾਂ, ਉਹਨਾਂ ਦੇ ਦੋ ਪ੍ਰਮਾਣ ਆਨੰਦ ਸਾਹਿਬ ਦੀ ਬਾਣੀ ਵਿੱਚੋਂ ਸਾਂਝੇ ਕਰਨੇ। ਇੱਕ ਤੇ ਉਹਨਾਂ ਨੇ ਇਸ ਮਨੁੱਖਾ ਸਰੀਰ ਦੀ ਗੱਲ ਕਰਦਿਆਂ ਬਚਨ ਕਹੇ ਨੇ, ਇਹ ਸਰੀਰਾ ਮੇਰਿਆ, ਇਸ ਜਗ ਮੈਂ ਆਏ ਕਹਿ

ਕਿਹਾ ਤੁਦ ਕਰਮ ਕਮਾਇਆ ਵੈ। ਕਈ ਵਾਰੀ ਸਾਡੇ ਵਿਦਵਾਨ ਸੱਜਣ ਇਸ ਗੱਲ ਤੇ ਬਹੁਤ ਜ਼ੋਰ ਦਿੰਦੇ ਨੇ ਵੀ ਘੱਟੋ ਘੱਟ ਸਾਨੂੰ ਆਪਣੀ ਜ਼ਿੰਦਗੀ ਦਾ ਏਮ ਪਤਾ ਹੋਣਾ ਚਾਹੀਦਾ, ਮਕਸਦ ਪਤਾ ਹੋਣਾ ਚਾਹੀਦਾ ਵੀ ਅਸੀਂ ਸੰਸਾਰ ਦੇ ਵਿੱਚ ਕਰਨ ਕੀ ਆਏ ਹਾਂ ਤੇ ਕਰ ਕੀ ਰਹੇ ਹਾਂ। ਉਹ ਕਹਿੰਦੇ ਨੇ ਵੀ ਜਿਵੇਂ ਅਸੀਂ ਬੱਚੇ ਨੂੰ ਸਕੂਲ ਭੇਜਦੇ ਹਾਂ ਤੇ ਘੱਟੋ ਘੱਟ ਬੱਚੇ ਨੂੰ ਸਕੂਲ ਜਾਣ ਦਾ ਮਕਸਦ ਤੇ ਪਤਾ ਹੋਣਾ ਚਾਹੀਦਾ ਵੀ ਮੈਂ ਸਕੂਲ ਕਰਨ ਕੀ ਆਇਆ। ਜੇ ਇੱਕ ਬੱਚੇ ਨੂੰ ਅਸੀਂ ਸਕੂਲ ਵਿੱਚ ਭੇਜਿਆ, ਉਹਨੇ ਜਾ ਕੇ ਬ੍ਰੇਕਫਾਸਟ ਕਰ ਲਿਆ, ਲੰਚ ਕਰ ਲਿਆ, ਘੁੰਮ ਫਿਰ ਕੇ ਆ ਗਿਆ, ਸ਼ਾਮ ਨੂੰ ਵਾਪਸ ਆ ਗਿਆ, ਇਹ ਉਹਦਾ ਮਕਸਦ ਨਹੀਂ ਸੀ। ਉਹਦਾ ਮਕਸਦ ਹੀ ਮੈਂ ਸਕੂਲ ਚੱਲਿਆ ਕੋਈ ਚਾਰ ਅੱਖਰ ਪੜ੍ਹ ਕੇ ਆਉਣੇ ਨੇ, ਕੁਝ ਸਿੱਖ ਕੇ ਆਉਣਾ। ਜਿਸ ਬੱਚੇ ਨੂੰ ਮਕਸਦ ਨਹੀਂ ਪਤਾ ਉਹ ਕਦੀ ਕਾਮਯਾਬ ਨਹੀਂ ਹੋਵੇਗਾ। ਜੇ ਅਸੀਂ ਗੁਰੂ ਘਰ ਦੇ ਵਿੱਚ ਵੀ ਆਉਂਦੇ ਹਾਂ ਨਾ ਤੇ ਗੁਰੂ ਘਰ ਦੇ ਵਿੱਚ ਵੀ ਆਉਣ ਦਾ ਸਾਡਾ ਮਕਸਦ ਹੈ, ਇੱਥੇ ਅਸੀਂ ਗੁਰੂ ਕੋਲ ਕੁਝ ਸਿੱਖਣ ਵਾਸਤੇ ਆਏ। ਉਹ ਸਿੱਖਣਾ ਕੀ ਹੈ? ਪੂਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਸਤਿਗੁਰਾਂ ਨੇ ਸਾਨੂੰ ਬਚਨ ਕਹਿ, ਉਹ ਮੈਂ ਤੁਹਾਨੂੰ ਗੁਰੂ ਅਮਰਦਾਸ ਮਹਾਰਾਜ ਜੀ ਦਾ ਪੌੜੀ ਸਾਂਝੀ ਕਰ ਰਿਹਾ ਸੀ ਆਨੰਦ ਸਾਹਿਬ ਦੀ। ਉਸ ਪੌੜੀ ਦੇ ਵਿੱਚ ਪਦੇ ਵਿੱਚ ਮਹਾਰਾਜ ਨੇ ਜ਼ਿਕਰ ਕੀਤਾ, ਸਾਨੂੰ ਮਕਸਦ ਸਮਝਾਇਆ ਅਸੀਂ ਸੰਸਾਰ ਵਿੱਚ ਆਏ ਹਾਂ, ਸਾਡਾ ਮਕਸਦ ਕੀ ਹੈ, ਏਮ ਕੀ ਹੈ। ਉਹ ਕਹਿੰਦੇ ਨੇ ਇਹ ਸਰੀਰਾ ਮੇਰਿਆ, ਇਸ ਜੱਗ ਮੈਂ ਆਏ ਕਹਿ, ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜੱਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ। ਹੁਣ ਸਾਡਾ ਰਚਨ ਕਿੰਨੇ ਰਚਿਆ, ਸਾਨੂੰ ਬਣਾਇਆ ਕਿੰਨੇ, ਸਾਨੂੰ ਸੰਸਾਰ ਵਿੱਚ ਭੇਜਿਆ ਕਿੰਨੇ। ਉਹ ਅਸੀਂ ਜੋ ਆਪਣੇ ਹਿਸਾਬ ਦੇ ਨਾਲ ਮਰਜ਼ੀ ਦੇ ਅੱਜ ਪੜ੍ਹੇ ਲਿਖੇ ਸੱਜਣ ਅਰਥ ਕਰ ਲਈਏ, ਪਰ ਇਹਦੀ ਬੈਕਗ੍ਰਾਉਂਡ ਦੇ ਵਿੱਚ ਵੇਖਿਆ ਜਾਏ ਨਾ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਹਿੰਦੀ, ਬੰਦਿਆ ਤੈਨੂੰ ਬਣਾਉਣ ਵਾਲਾ ਪਰਮਾਤਮਾ, ਤੈਨੂੰ ਸਿਰਜਣ ਵਾਲਾ ਪਰਮਾਤਮਾ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਵਡਿਆਈ ਦੇ ਵਿੱਚ ਗੁਰੂ ਘਰ ਦੇ ਕੀਰਤਨੀਆਂ ਨੇ ਬਚਨ ਕਹਿੰਦੇ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿੰਨੇ ਸਵਾਰਿਆ। ਉਹਨੂੰ ਸਿਰਜਿਆ ਕਿੰਨੇ ਆ, ਉਹਨੂੰ ਬਣਾਇਆ ਕਿੰਨੇ, ਧੰਨ ਗੁਰੂ ਰਾਮਦਾਸ ਮਹਾਰਾਜ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਹਿੰਦੀ, ਪਰਮਾਤਮਾ ਨੇ ਹੀ ਸਾਨੂੰ ਮਨੁੱਖਾ ਜਾਮਾ ਦਿੱਤਾ ਹੈ, ਪਰਮਾਤਮਾ ਨੇ ਹੀ ਸਾਨੂੰ ਕੀਮਤੀ ਸਵਾਸ ਬਖਸ਼ੇ ਨੇ, ਪਰਮਾਤਮਾ ਨੇ ਹੀ ਸਾਨੂੰ ਪੂਰੀ ਬਾਡੀ ਦੇ ਇੱਕ ਇੱਕ ਅੰਗ ਜਿਹੜਾ ਹੈ ਸਵਾਰ ਕੇ ਦਿੱਤਾ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿੰਨੇ ਸਵਾਰਿਆ। ਜਿਸ ਪਰਮਾਤਮਾ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਸਿਰਜਿਆ ਸੀ, ਉਸੇ ਨੇ ਹੀ ਸਵਾਰ ਦਿੱਤਾ। ਕਿੰਨਾ ਕੁ ਸਵਾਰ ਦਿੱਤਾ? ਕਹਿਣ ਲੱਗੀ, ਇੰਨਾ ਸਵਾਰ ਦਿੱਤਾ ਜਦੋਂ ਬਚਪਨ ਦੇ ਵਿੱਚ ਛੋਟੀ ਉਮਰ ਦੇ ਵਿੱਚ ਸੀ ਤੇ ਕਹਿਣ ਲੱਗੀ, ਉਸ ਵੇਲੇ ਆਂਢੀ ਗੁਆਂਢੀ ਰਿਸ਼ਤੇਦਾਰ ਆਪਣੇ ਬੱਚਿਆਂ ਨੂੰ ਖੇਡਣ ਤੱਕ ਨਹੀਂ ਸਨ ਦਿੰਦੇ। ਕਹਿਣ ਲੱਗੇ ਸੀ, ਇਸ ਬੱਚੇ ਨਾਲ ਖੇਡਿਆ ਨਾ ਕਰੋ, ਇਹਦੇ ਮੱਥੇ ਨਾ ਲੱਗੋ। ਪੁੱਛਿਆ ਜੀ ਕਿਉਂ? ਕਹਿਣ ਲੱਗੇ, ਇੰਨਾ ਕੁ ਨਭਾਗਾ ਏ, ਜੰਮਦਾ ਹੀ ਮਾਤਾ ਪਿਤਾ ਨੂੰ ਲੈ ਗਿਆ। ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਹਿੰਦੀ, ਨਹੀਂ ਭਾਈ, ਇਹ ਤੇ ਪਰਮਾਤਮਾ ਦੀ ਖੇਡ ਏ। ਕਹਿਣ ਲੱਗੇ, ਜਦੋਂ ਉਸ ਪਰਮਾਤਮਾ ਕਿਸੇ ਨੂੰ ਸਵਾਰਨ ਵਾਸਤੇ ਆਉਂਦਾ ਹੈ ਨਾ ਤੇ ਇੰਨਾ ਕੁ ਸਵਾਰ ਦਿੰਦਾ ਹੈ। ਕਹਿਣ ਲੱਗੇ, ਜਿਸ ਬੱਚੇ ਦੇ ਨਾਲ ਆਪਣੇ ਬੱਚੇ ਨੂੰ ਕੋਈ ਖੇਡਣ ਨਹੀਂ ਸੀ ਦਿੰਦਾ, ਜਿਹਨੂੰ ਕਹਿੰਦੇ ਸੀ ਨਭਾਗਾ ਏ, ਮੇਰੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ, ਆਉਣ ਵਾਲਾ ਸਮਾਂ ਆਏਗਾ, ਇਸ ਬੱਚੇ ਦੇ ਦਰਸ਼ਨਾਂ ਨੂੰ ਲੋਕ ਸਹਿਕਿਆ ਕਰਨਗੇ, ਤਰਸਿਆ ਕਰਨਗੇ ਵੀ ਇਸ ਮਹਾਨ ਆਤਮਾ ਦੇ ਸਾਨੂੰ ਕਿਤੇ ਦਰਸ਼ਨ ਹੋ ਜਾਣ। ਅੱਜ ਉਹ ਸਾਡੇ ਸਾਹਮਣੇ ਹੈ, ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਤੁਸੀਂ ਅਸਥਾਨ ਤੇ ਜਾਂਦੇ ਹੋ, ਇੱਕ ਨਹੀਂ ਦੋ ਨਹੀਂ ਤਿੰਨ ਤਿੰਨ ਚਾਰ ਚਾਰ ਘੰਟੇ ਲਾਈਨਾਂ ਦੇ ਵਿੱਚ ਲੈ ਕੇ ਉਸ ਬੱਚੇ ਦੇ ਸਾਨੂੰ ਦਰਸ਼ਨ ਨਸੀਬ ਹੋ ਜਾਂਦੇ, ਉਸ ਗੁਰੂ ਦੇ ਦਰਸ਼ਨ ਨਸੀਬ ਹੋ ਜਾਂਦੇ। ਭਾਵ ਪਰਮਾਤਮਾ ਹੀ ਸਾਨੂੰ ਸੰਸਾਰ ਦੇ ਵਿੱਚ ਭੇਜਦਾ ਹੈ, ਉਹ ਹੀ ਸਾਨੂੰ ਸਵਾਰਦਾ ਹੈ, ਪਰ ਸਵਾਰਦਾ ਕਿਹਨੂੰ ਹੈ? ਜਿਹੜਾ ਗੁਰੂ ਦੇ ਸ਼ਬਦ ਵਿੱਚ ਜੁੜ ਗਿਆ, ਸੇਵਾ ਤੇ ਸਿਮਰਨ ਵਿੱਚ ਜੁੜ ਗਿਆ। ਖੈਰ, ਅੱਜ ਮਹਾਰਾਜ ਜੀ ਨੇ ਜੋ ਪੌੜੀ ਵਿੱਚ ਬਖਸ਼ਿਸ਼ ਕੀਤੀ ਹੈ ਨਾ, ਇਸ ਮਨੁੱਖਾ ਜਨਮ ਬਾਰੇ ਮਹਾਰਾਜ ਜੀ ਨੇ ਕਿਹਾ ਵੀ ਮਨੁੱਖਾ ਜਨਮ ਬਹੁਤ ਦੁਰਲੱਭ ਹੈ, ਭਾਗਾਂ ਵਾਲਿਆਂ ਨੂੰ ਮਿਲਦਾ, ਬੇਸ਼ੁਮਾਰ ਕੀਮਤੀ ਹੈ, ਇਹਦਾ ਮੁੱਲ ਨਹੀਂ ਦਿੱਤਾ ਜਾ ਸਕਦਾ। ਤੇ ਮਹਾਰਾਜ ਜੀ ਕਹਿਣ ਲੱਗੇ ਨੇ, ਉਹ ਸੱਜਣਾ ਇਹਨੂੰ ਸੰਭਾਲ ਲਾ, ਅਜਾਈ ਨਾ ਜਾਣ ਦੇ। ਗੁਰੂ ਅਮਰਦਾਸ ਮਹਾਰਾਜ ਜੀ ਦਾ ਉਹ ਪਦਾ ਪੂਰਾ ਕਰਦਿਆਂ
ਇਹਨੂੰ ਸਫਲਾ ਕਿਵੇਂ ਕਰਨਾ ਹੈ। ਮਹਾਰਾਜ ਜੀ ਕਹਿੰਦੇ ਨੇ ਇਹ ਸਰੀਰ ਆ ਮੇਰੇ ਆਪ, ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਜਗ ਮਹਿ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿੱਤ ਲਾਇਆ। ਜਿਨ੍ਹਾਂ ਨੇ ਸੰਸਾਰ ਦੇ ਵਿੱਚ ਸਤਿਗੁਰੂ ਦੇ ਨਾਲ ਚਿੱਤ ਜੋੜ ਲਿਆ, ਜਿਹੜੇ ਨੇਮ ਦੇ ਨਾਲ ਗੁਰੂ ਦੇ ਚਰਨਾਂ ਵਿੱਚ ਝੁਕਦੇ ਨੇ, ਜੁੜਦੇ ਨੇ, ਉਹਨਾਂ ਦਾ ਮਨੁੱਖਾ ਸਰੀਰ ਜਿਹੜਾ ਹੈ ਉਹ ਨਿਸਫਲ ਨਹੀਂ ਜਾਂਦਾ, ਉਹ ਸਫਲਾ ਹੋ ਜਾਂਦਾ। ਇਸ ਮਨੁੱਖਾ ਜਨਮ ਬਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਕੁਝ ਪ੍ਰਮਾਣ ਨੇ, ਮੈਂ ਜਿਹੜੇ ਸਾਂਝੇ ਕਰਨੇ ਨੇ, ਕਿਉਂਕਿ ਸਾਨੂੰ ਸਮਝ ਆ ਜਾਏ ਵੀ ਸੰਸਾਰ ਦੇ ਵਿੱਚ ਜੇ ਪਰਮਾਤਮਾ ਨੇ ਏਡੀ ਵੱਡੀ ਬਖਸ਼ਿਸ਼ ਕੀਤੀ ਹੈ, ਸਾਨੂੰ 84 ਦਾ ਸਰਦਾਰ ਬਣਾ ਦਿੱਤਾ, ਕਿਸੇ ਜਾਨਵਰ ਦੀ ਜੂਨੀ ਵਿੱਚ ਨਹੀਂ ਪਾਇਆ, ਕਿਸੇ ਪਸ਼ੂ ਦੀ ਪੰਛੀ ਦੀ ਜੂਨੀ ਵਿੱਚ ਨਹੀਂ ਪਾਇਆ, ਜੇ ਸਾਨੂੰ ਮਨੁੱਖਾ ਜਨਮ ਦੀ ਦਾਤ ਬਖਸ਼ਿਸ਼ ਕੀਤੀ, ਇੱਕ ਤੇ ਅਸੀਂ ਇਹਨੂੰ ਸੰਭਾਲੀਏ, ਦੂਸਰਾ ਗੁਰੂ ਦਾ ਤੇ ਪਰਮਾਤਮਾ ਦਾ ਸ਼ੁਕਰਾਨਾ ਕਰੀਏ। ਜਦੋਂ ਮਨੁੱਖਾ ਜਨਮ ਦੀ ਗੱਲ ਕੀਤੀ ਤੇ ਮਹਾਰਾਜ ਨੇ ਬਚਨ ਕਹਿ ਦਿੱਤੇ, ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇਹੇ ਲਹੀ ਨਾਨਕ ਕਹ, ਤੇ ਮਿਲਣ ਕੀ ਬਰੀਆ ਸਿਮਰਤ ਕਹ। ਨਹੀਂ ਬੰਦਿਆ, ਤੂੰ ਕਿਉਂ ਨਹੀਂ ਸਿਮਰਦਾ? ਬਹੁਤ ਜਨਮ ਭਰਮਤ ਤੇ ਹਾਰਿਓ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਇਸ ਮਨੁੱਖਾ ਜਨਮ ਦੀ ਗੱਲ ਕਰਦਿਆਂ ਬਚਨ ਕਹਿੰਦੇ, ਬਹੁਤ ਜਨਮ ਭਰਮਤ ਤੇ ਹਾਰਿਓ, ਅਸਥਿਰ ਮਤ ਨਹੀਂ ਪਾਈ, ਮਾਨਸ ਦੇਹੇ ਪਾਏ ਪਦ ਹਰ ਭਜ ਨਾਨਕ ਬਾਤ ਬਤਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਇਸ ਮਨੁੱਖਾ ਜਨਮ ਦੀ ਸੋਚੀ ਬਖਸ਼ਿਸ਼ ਕਰਦਿਆਂ ਕਹਿੰਦੇ, ਲੱਖ 84 ਜੋਨ ਸਬਾਈ, ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁੱਕਾ ਸੋ ਆਏ ਜਾਏ ਦੁੱਖ ਪਾਏ। ਕਬੀਰ ਸਾਹਿਬ ਜੀ ਜਦੋਂ ਇਸ ਮਨੁੱਖਾ ਜਨਮ ਦੀ ਗੱਲ ਕਰਦੇ ਨੇ ਤੇ ਉਹ ਪ੍ਰਮਾਣ ਦਿੰਦੇ ਨੇ, ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰਾਂ ਬਾਰ, ਜੋ ਬਨ ਫਲ ਪਾ ਕੇ ਪੋਏ ਗਿਰੇ, ਬੋਰ ਨਾ ਲਾਗੇ ਡਾਲ। ਜਦੋਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਇਸ ਮਨੁੱਖਾ ਜਨਮ ਦੀ ਗੱਲ ਕਰਦੇ ਨੇ ਤੇ ਕਹਿੰਦੇ ਨੇ, ਫੱਫਾ ਫਿਰਤ ਫਿਰਤ ਤੂੰ ਆਇਆ, ਦੁਲੱਭ ਦੇਹ ਕਲਜਗ ਮੈਂ ਪਾਇਆ, ਫਿਰ ਇਹ ਅਵਸਰ ਚੜਾ ਨਹਾਤਾ, ਨਾਮ ਜਪਤ ਘਟੀਏ ਫਾਂਸਾ ਬੰਦਿਆ। ਬਾਰ ਬਾਰ ਇਹ ਮਨੁੱਖਾ ਜਨਮ ਨਹੀਂ ਹੋਇਆ ਮਿਲਣਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਫਿਰ ਕਹਿੰਦੇ ਨੇ, ਬੰਦਿਆ ਜੇ ਮਨੁੱਖਾ ਜਨਮ ਮਿਲਿਆ ਨਾ ਤੇ ਆਹ ਕੰਮ ਕਰਿਆ ਕਰ, ਸਾਧੋ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ। ਉਹ ਭਲਿਆ ਜੇ ਮਨੁੱਖਾ ਜਨਮ ਦੀ ਬਖਸ਼ਿਸ਼ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਹਿੰਦੀ, ਵਾਹਿਗੁਰੂ ਨੇ ਕੀਤੀ ਨਾ, ਇਹਨੂੰ ਅਜਾਈ ਨਾ ਜਾਣਦੇ, ਸਫਲਾ ਕਰਿਆ ਕਰ। ਕਿਵੇਂ ਸਫਲਾ ਹੋਏਗਾ? ਭਈ ਪ੍ਰਾਪਤ ਮਨੁੱਖ ਦਿਹੁਰੀਆ, ਗੋਬਿੰਦ ਮਰਨ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਤੇ ਕੀ ਕਰਿਆ ਕਰ ਮਿਲ ਸਾਧ ਸੰਗਤ ਭੱਜ, ਕੇਵਲ ਨਾ ਗੁਰੂ ਦੀ ਗੋਦ ਵਿੱਚ ਬੈਠ ਕੇ ਪਰਮਾਤਮਾ ਦਾ ਨਾਮ ਜਪਿਆ ਕਰ। ਵੇਖੋ ਸੰਸਾਰ ਦੇ ਵਿੱਚ ਅਸੀਂ ਆਏ ਹਾਂ, ਬਹੁਤ ਕੁਝ ਕਰਨਾ ਹੈ ਅਸੀਂ ਸੰਸਾਰ ਦੇ ਵਿੱਚ, ਜਿੱਥੇ ਪਰਿਵਾਰ ਸੰਭਾਲਣਾ ਹੈ, ਜਿੱਥੇ ਬੱਚਿਆਂ ਨੂੰ ਸੰਭਾਲਣਾ ਹੈ, ਜਿੱਥੇ ਕਾਰੋਬਾਰ ਸੰਭਾਲਣਾ ਹੈ, ਉੱਥੇ ਨਾਲ ਦੀ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਹਿੰਦੀ, ਨਾਮ ਨੂੰ ਵੀ ਸੰਭਾਲ ਲਿਆ ਗਿਆ। ਇਸੇ ਕਰਕੇ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਬਚਨ ਕਹੇ ਨੇ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ, ਸਾਥ ਤੇਰੇ ਚੱਲੇ ਨਾਹੀ, ਤਿਸ ਨਾਲ ਕਿਉਂ ਚਿੱਤ ਲਾਈਐ, ਐਸਾ ਕੰਮ ਮੁੱਲੇ ਨਾ ਕੀਚੈ, ਜਿਤ ਅੰਤ ਪਛਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ, ਕਹੇ ਨਾਨਕ ਮਨ ਪਿਆਰੇ ਤੇ ਸਦਾ ਸੱਚ ਸੰਭਾਲ। ਇਸੇ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਅਕੀਲੇ ਸਮੇਂ ਉਸ ਬਹਾਦਰ ਸ਼ਾਹ ਨੂੰ ਇਹ ਸਮਝਾਇਆ ਸੀ, ਕਹਿਣ ਲੱਗੇ ਹੀਰਿਆਂ ਨੂੰ ਸਾਂਭਣ ਵਾਲਿਆ, ਰਤਨਾਂ ਨੂੰ ਸਾਂਭਣ ਵਾਲਿਆ, ਇੱਕ ਪਰਮਾਤਮਾ ਨੇ ਤੈਨੂੰ ਬੇਸ਼ੁਮਾਰ ਕੀਮਤੀ ਹੀਰਾ ਬਖਸ਼ਿਸ਼ ਕੀਤਾ। ਤੇ ਬਹਾਦਰ ਸ਼ਾਹ ਕਹਿਣ ਲੱਗਾ, ਮਹਾਰਾਜ ਜੀ ਕਿਹੜਾ ਬੇਸ਼ੁਮਾਰ ਹੀਰਾ ਕੀਮਤੀ ਬਖਸ਼ਿਸ਼ ਕੀਤੀ ਪਰਮਾਤਮਾ ਨੇ?
ਕਹਿਣ ਲੱਗੇ ਉਸ ਅੱਲਾ ਖੁਦਾ ਨੇ ਤੈਨੂੰ ਮਨੁੱਖਾ ਜਾਮਾ ਦੇ ਦਿੱਤਾ। ਹੁਣ ਵੇਖਿਓ ਹੀਰਿਆਂ ਦੀ ਕੀਮਤ ਇਹ ਹੈ ਪਰ ਮਨੁੱਖ ਦੀ ਕੀਮਤ ਹੈ ਕਿ ਅਸੀਂ ਮਨੁੱਖਾ ਜਨਮ ਖਰੀਦ ਸਕਦੇ ਮਾਇਆ ਦੇ ਨਾਲ? ਹਾਂ, ਹੀਰਿਆਂ ਨੂੰ ਬੰਦਾ ਲਾਲਾਂ ਨੂੰ ਪੈਸੇ ਨਾਲ ਖਰੀਦ ਸਕਦਾ ਹੈ ਪਰ ਮਨੁੱਖਾ ਜਨਮ ਨੂੰ ਨਹੀਂ। ਇਹ ਪਰਮਾਤਮਾ ਦੀ ਅਮੋਲਕ ਦਾਤ ਹੈ। ਮੇਰੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਬਚਨ ਕਿਹਾ ਸੀ, ਬਹਾਦਰ ਸ਼ਾਹ ਉਹ ਜਿੱਥੇ ਦੁਨੀਆਂ ਦੇ ਹੀਰੇ ਸਾਂਭ ਲਈ ਉੱਥੇ ਆਪਣੇ ਮਨੁੱਖਾ ਜਨਮ ਰੂਪੀ ਹੀਰੇ ਨੂੰ ਵੀ ਸਾਂਭ ਲਾ, ਅਜਾਈ ਨਾ ਜਾਣ। ਤੇ ਪੁੱਛਿਆ ਸੀ ਇਹਨੂੰ ਕਿਵੇਂ ਸਾਂਭਾ? ਮਹਾਰਾਜ ਕਹਿਣ ਲੱਗੇ ਅੱਲਾ ਖੁਦਾ ਨੇ ਤੈਨੂੰ ਰਾਜ ਭਾਗ ਬਖਸ਼ਿਸ਼ ਕੀਤਾ ਹੈ, ਅੱਲਾ ਖੁਦਾ ਨੇ ਸਭ ਦਾਤਾਂ ਨਾਲ ਤੈਨੂੰ ਨਵਾਜੇ, ਕਿਸੇ ਚੀਜ਼ ਦੀ ਘਾਟ ਨਹੀਂ। ਅੱਜ ਤੂੰ ਦਿੱਲੀ ਦਾ ਬਾਦਸ਼ਾਹ, ਹਿੰਦੁਸਤਾਨ ਦਾ ਬਾਦਸ਼ਾਹ ਬਣਿਆ ਬੈਠਾ। ਕਹਿਣ ਲੱਗੇ ਛੱਡ ਇਹਨਾਂ ਹੀਰਿਆਂ ਦੀ ਪਕੜ, ਉਸ ਪਰਮਾਤਮਾ ਦੇ ਨਾਮ ਨੂੰ ਜਪਿਆ ਕਰ। ਕਹਿਣ ਲੱਗੇ ਨਾਮ ਜਪੇਗਾ ਤੇ ਮਨੁੱਖਾ ਰੂਪੀ ਜਨਮ ਜਿਹੜਾ ਇਹ ਵੀ ਸਾਂਭਿਆ ਜਾਏ। ਸੱਚ ਜੇ ਗੁਰਮੁਖੋ, ਕੇਵਲ ਇੱਕ ਪਰਮਾਤਮਾ ਦਾ ਨਾਮ ਹੈ ਜਿਹਨੂੰ ਜਪਣ ਦੇ ਨਾਲ ਸਾਡਾ ਮਨੁੱਖਾ ਜਨਮ ਸਫਲ ਹੋ ਸਕਦਾ। ਇਸੇ ਕਰਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਸਾਨੂੰ ਸੁਚੇਤ ਕੀਤਾ ਸੀ ਤੇ ਬਚਨ ਕਹਿ ਸੀ, ਗੁਣ ਗੋਬਿੰਦ ਗਾਇਓ ਨਹੀਂ। ਜੇ ਪਰਮਾਤਮਾ ਦੇ ਗੁਣ ਨਾ ਗਾਏ ਤੇ ਹੋਏਗਾ ਕਿ ਜਨਮ ਅਕਾਰਥ ਕੀਨ, ਮਨੁੱਖਾ ਜਨਮ ਵਿਅਰਥ ਚਲਾ ਜਾਏਗਾ। ਤੇ ਜੇ ਕਿਤੇ ਪਰਮਾਤਮਾ ਦੇ ਗੁਣ ਗਾ ਲਏਗਾ ਨਾ ਤੇ ਮਨੁੱਖਾ ਜਨਮ ਵਿਅਰਥ ਨਹੀਂ ਜਾਏਗਾ, ਮਨੁੱਖਾ ਜਨਮ ਸਫਲ ਆ ਜਾਏਗਾ। ਤਾਂ ਹੀ ਮਹਾਰਾਜ ਜੀ ਨੇ ਬਚਨ ਕਿਹਾ ਸੀ, ਸਫਲ ਸਫਲ ਸਫਲ ਭਈ ਯਾਤਰਾ, ਆਵਣ ਜਾਣ ਰਹੇ। ਮਨੁੱਖਾ ਜਨਮ ਦੀ ਜਿਹੜੀ ਯਾਤਰਾ ਹੈ ਨਾ, ਉਹ ਉਸ ਦਿਨ ਸਫਲ ਹੋਏਗੀ ਜਿਸ ਦਿਨ ਤੇਰੇ ਹਿਰਦੇ ਵਿੱਚ ਸਤਨਾਮ ਸ੍ਰੀ ਵਾਹਿਗੁਰੂ ਟਿਕ ਜਾਏਗਾ, ਪਰਮਾਤਮਾ ਦਾ ਨਾਮ ਟਿਕ ਜਾਏਗਾ। ਅੱਜ ਮਹਾਰਾਜ ਜੀ ਨੇ ਇਸ ਹੁਕਮਨਾਮੇ ਦੇ ਵਿੱਚ ਪਹਿਲਾ ਸਲੋਕ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ, ਉਹਦੇ ਵਿੱਚ ਢੰਗ ਦੱਸਿਆ ਵੀ ਵੇਖ ਪਰਮਾਤਮਾ ਨੇ ਜਿੱਥੇ ਮਨੁੱਖਾ ਜਨਮ ਦਿੱਤਾ ਨਾ ਉੱਥੇ ਤੇਰੇ ਰਹਿਣ ਵਾਸਤੇ ਕਿੰਨਾ ਸੋਹਣਾ ਪ੍ਰਬੰਧ ਕਰ ਦਿੱਤਾ। ਸਲੋਕ ਮਹੱਲਾ ਪਹਿਲਾ, ਦੋਏ ਦੀਵੇ 14 ਹੈ, ਹੱਟ ਨਾਲੇ ਦੋ ਦੀਵੇ ਬਣਾ ਦਿੱਤੇ ਨੇ। ਹੁਣ ਵੇਖੋ ਦਿਨ ਵੇਲੇ ਵੀ ਸਾਨੂੰ ਰੋਸ਼ਨੀ ਦੀ ਲੋੜ ਪੈਂਦੀ, ਰਾਤ ਵੇਲੇ ਵੀ ਸਾਨੂੰ ਰੋਸ਼ਨੀ ਦੀ ਲੋੜ ਪੈਂਦੀ। ਪਰਮਾਤਮਾ ਨੇ ਜਿੱਥੇ ਸਾਡੇ ਰਹਿਣ ਵਾਸਤੇ ਧਰਤੀ ਬਣਾ ਦਿੱਤੀ, ਜਿੱਥੇ ਸਾਨੂੰ ਜੀਦਾ ਰੱਖਣ ਵਾਸਤੇ ਪਾਣੀ ਬਣਾ ਦਿੱਤਾ ਹੈ, ਭੋਜਨ ਦਾ ਬਣਾ ਦਿੱਤਾ ਹੈ, ਸਭ ਕੁਝ ਦੇ ਦਿੱਤਾ ਹੈ। ਕਹਿਣ ਲੱਗੇ ਉੱਥੇ ਪਰਮਾਤਮਾ ਨੇ ਦੋ ਦੀਵੇ ਵੀ ਬਣਾ ਦਿੱਤੇ। ਇੱਕ ਦੀਵਾ ਰਾਤ ਨੂੰ ਚਾਨਣ ਕਰਦਾ ਜੀ, ਇੱਕ ਦੀਵਾ ਦਿਨ ਵੇਲੇ ਚਾਨਣ ਕਰਦਾ। ਉਹ ਦੀਵਾ ਕਿਹੜਾ ਹੈ? ਉਹ ਇੱਕ ਹੈ ਸੂਰਜ ਜਿਹੜਾ ਦਿਨ ਵੇਲੇ ਸਾਨੂੰ ਰੋਸ਼ਨੀ ਬਖਸ਼ਿਸ਼ ਕਰਦਾ, ਦੂਸਰਾ ਦੀਵਾ ਹੈ ਚੰਦਰਮਾ ਜਿਹੜਾ ਰਾਤ ਵੇਲੇ ਸਾਨੂੰ ਰੋਸ਼ਨੀ ਦਿੰਦਾ ਹੈ। ਦੋਏ ਦੀਵੇ 14 ਹੈ, ਹੱਟ ਨਾਲ 14 ਦੇ ਅਰਥ ਨੇ ਗਿਣਤੀ ਦੇ 14। ਕਹਿਣ ਲੱਗੇ ਇਸ ਮਾਨੋ 14 ਲੋਕ ਜਿਹੜੇ ਪਰਮਾਤਮਾ ਨੇ ਬਣਾਏ ਨੇ, ਉਹ ਮਾਨੋ ਸ਼ਹਿਰ ਬਣਾ ਦਿੱਤਾ, ਤੇ ਜਿੱਥੇ ਸ਼ਹਿਰ ਉੱਥੇ ਲਾਈਟਾਂ ਦੀ ਵੀ ਲੋੜ ਹੁੰਦੀ। ਜਿਵੇਂ ਪਰਮਾਤਮਾ ਨੇ ਆ ਦੋ ਦੀਵੇ ਬਣਾ ਕੇ ਇਸ ਸਾਰੀ ਧਰਤੀ ਨੂੰ ਰੁਸ਼ਨਾ ਦਿੱਤਾ। ਹੁਣ ਦੂਸਰੀ ਗੱਲ, ਸ਼ਹਿਰ ਬਣਾ ਦਿੱਤੇ, ਹੱਟ ਨਾਲੇ ਦੇ ਅਰਥ ਨੇ ਉੱਥੇ ਹੱਟੀਆਂ ਬਣਾ ਦਿੱਤੀਆਂ, ਬਾਜ਼ਾਰ ਬਣਾ ਦਿੱਤੇ। ਪਰ ਬਾਜ਼ਾਰ ਵਿੱਚ ਬੰਦਾ ਕਰਨ ਕੀ ਜਾਂਦਾ? ਕੁਝ ਖਰੀਦਣ ਵਾਸਤੇ ਜਾਂਦਾ ਹੈ, ਕੁਝ ਵਪਾਰ ਕਰਨ ਵਾਸਤੇ ਜਾਂਦਾ। ਅਸੀਂ ਸੰਸਾਰ ਦੇ ਵਿੱਚ ਆਏ ਹਾਂ, ਆਹ ਧਰਤੀ ਮਾਨੋ ਇੱਕ ਬਾਜ਼ਾਰ ਹੈ, ਦੋਏ ਦੀਵੇ ਬਣਾ ਦਿੱਤੇ ਨੇ, ਦਿਨ ਰਾਤ ਚਾਨਣ ਹੋ ਰਿਹਾ, ਅਸੀਂ ਵਪਾਰ ਕਿਹੜਾ ਕਰਨਾ? ਜੇਤੇ ਜੀ ਤੇਤੇ ਵਣਜਾਰੇ, ਜਿੰਨੇ ਵੀ ਸੰਸਾਰ ਦੇ ਵਿੱਚ ਜੀਵ ਜੰਤੂ ਨੇ ਇਹ ਵਣਜਾਰੇ ਬਣ ਕੇ ਆਏ ਨੇ, ਉਹ ਵਪਾਰ ਕਰਨ ਵਾਸਤੇ ਆਏ ਨੇ। ਖੁੱਲੇ ਹੱਟ ਹੋਵਾ ਵਪਾਰ, ਹੱਟ ਖੁੱਲ ਗਏ ਨੇ, ਜਗਤ ਰਚਨਾ ਹੋ ਗਈ, 84 ਲੱਖ ਜੂਨਾਂ ਪੈਦਾ ਹੋ ਗਈਆਂ ਨੇ, ਮਨੁੱਖ ਪੈਦਾ ਹੋ ਗਏ ਨੇ, ਦੁਕਾਨਾਂ ਬਣ ਗਈਆਂ ਨੇ, ਹੁਣ ਬੰਦੇ ਨੇ ਵਪਾਰ ਕਰਨਾ। ਵਪਾਰ ਕਿਹੜਾ ਕਰਨਾ? ਬਸ ਆਹ ਗੱਲ ਧਿਆਨ ਮੰਗਦੀ। ਮਹਾਰਾਜ ਜੀ ਨੇ ਉਹਦਾ ਵੀ ਜ਼ਿਕਰ ਕੀਤਾ, ਕਿੰਨੀ ਬਣਜਿਆ ਕਾਂਸੀ ਤਾਂਬਾ, ਕਿੰਨੀ ਲੌਂਗ ਸਪਾਰੀ। ਸੰਸਾਰ ਦੇ ਵਿੱਚ ਕੋਈ ਕਾਂਸੀ ਦਾ ਵਪਾਰ ਕਰਦਾ ਹੈ, ਕੋਈ ਤਾਂਬੇ ਦਾ ਵਪਾਰ ਕਰਦਾ ਹੈ, ਕੋਈ ਸੋਨੇ ਦਾ ਵਪਾਰ ਕਰਦਾ ਹੈ, ਕੋਈ ਚਾਂਦੀ ਦਾ ਵਪਾਰ ਕਰਦਾ ਹੈ, ਕੋਈ ਹੀਰਿਆਂ ਦਾ ਵਪਾਰ ਕਰਦਾ। ਪਰ ਸਿੱਖਾ, ਇਹਦੇ ਨਾਲ ਨਾਲ ਇੱਕ ਤੋਂ ਹੋਰ ਵਪਾਰ ਕਰਨਾ ਜਿਹੜੇ ਬਹੁਤ ਲੋਕ ਘੱਟ ਕਰਦੇ ਨੇ। ਉਹ ਵਪਾਰ ਕਿਹੜਾ ਸੀ? ਉਹ ਸੀ ਨਾਮ ਦਾ ਵਪਾਰ। ਨਾਮ ਨੂੰ ਵਣਜਣ ਵਾਸਤੇ ਆਏ ਸੀ, ਨਾਮ ਨੂੰ ਖਰੀਦਣ ਇਕੱਠਾ ਕਰਨ ਵਾਸਤੇ ਆਏ ਸੀ। ਮਹਾਰਾਜ ਕਹਿਣ ਲੱਗੇ ਖੁੱਲੇ ਹੱਟ ਹੋਵਾ ਵਪਾਰ,
ਕਿੰਨੀ ਹੀ ਬਣ ਜਾ ਕਾਂਸੀ ਤਾਂਬਾ, ਕਿੰਨੀ ਹੀ ਲੌਂਗ ਸਪਾਰੀ, ਸੰਤ ਬਣ ਜਾ ਨਾਮ ਗੋਬਿੰਦ ਕੈਸੀ ਖੇਪ ਹਮਾਰੀ। ਮਹਾਰਾਜ ਕਹਿਣ ਲੱਗੇ ਕਿਤੇ ਇਹਦਾ ਵਪਾਰ ਕਰ ਲੈਂਦਾ ਨਾ ਤੇ ਸੰਸਾਰ ਵਿੱਚ ਤੇਰਾ ਆਉਣਾ ਸਫਲ ਹੋ ਜਾਣਾ। ਜੋ ਪਹੁੰਚੇ ਸੋ ਚੱਲਣ ਹਾਰ। ਮਹਾਰਾਜ ਇਹ ਵੀ ਦੱਸ ਦਿੱਤਾ ਵੀ ਜਿਹੜਾ ਇਸ ਸੰਸਾਰ ਵਿੱਚ ਆਇਆ ਨਾ, ਵਣਜਾਰੇ ਮਨੁੱਖ ਆਏ ਨੇ, ਕਹਿਣ ਲੱਗੇ ਇੱਥੇ ਸਦਾ ਟਿਕੇ ਨਹੀਂ ਰਹਿਣਾ। ਜੋ ਪਹੁੰਚੇ, ਜਿਹੜਾ ਇੱਥੇ ਪਹੁੰਚੇ ਸੋ ਚੱਲਣ ਹਾਰ, ਉਹਨੇ ਇੱਕ ਦਿਨ ਚਲੇ ਜਾਣਾ। ਭਾਵ ਜਿਹੜਾ ਸੰਸਾਰ ਵਿੱਚ ਆਇਆ ਉਮਰ ਭੋਗ ਕੇ ਚਲੇ ਜਾਣਾ, ਜਾਣ ਤੋਂ ਪਹਿਲਾਂ ਇਹ ਨਾਮ ਦਾ ਵਪਾਰ ਕਰਨਾ ਸੀ। ਜਦੋਂ ਚੱਲਣ ਦੀ ਗੱਲ ਆਉਂਦੀ ਹੈ ਨਾ ਤੇ ਮਹਾਰਾਜ ਨੇ ਉਹਦੇ ਵੀ ਬੇਅੰਤ ਪ੍ਰਮਾਣ ਦਿੱਤੇ ਨੇ। ਜੋ ਉਪਜਿਓ ਸੋ ਬਿਨਸ ਹੈ, ਪਰੋਂ ਅੱਜ ਕੇ ਕਾਲ, ਨਾਨਕ ਹਰ ਗੁਣ ਗਾਏ ਲੇ ਛਾੜ ਸਗਲ ਜਿੰਜਾ। ਜੋ ਦਿਨ ਆਵਾ ਹੈ ਸੋ ਦਿਨ ਜਾਹੀ, ਕਰਣਾ ਕੂਚ ਰਹਿਣ ਥਿਰ ਨਾਹੀ, ਸੰਗ ਚਲਤ ਹੈ ਹਮ ਵੀ ਚਲਣਾ, ਦੂਰ ਗਵਨ ਸ੍ਰੀ ਉਪਰ ਮਲਣਾ। ਜੋ ਪਹੁੰਚਿਆ ਸੋ ਚੱਲਣ ਹਾਰ, ਧਰਮ ਦਲਾਲ ਪਾਏ ਨਿਸ਼ਾਨ। ਜਿਹੜਾ ਧਰਮ ਰਾਜ ਹੈ ਨਾ ਦਲਾਲ, ਉਹ ਫਿਰ ਸਾਨੂੰ ਮਨੁੱਖਾਂ ਨੂੰ ਵੇਖਦੇ ਵੀ ਇਹ ਕੀ ਵਣਜ ਵਪਾਰ ਕਰਕੇ ਲੈ ਕੇ ਆਇਆ, ਕੀ ਲਾਹਾ ਖੱਟ ਕੇ ਆਇਆ, ਤੇ ਜਿਹਨੇ ਤੇ ਸੰਸਾਰ ਦੇ ਕਾਂਸੀ ਤਾਂਬੇ ਦਾ ਵਪਾਰ ਕੀਤਾ ਹੁੰਦਾ, ਕਹਿਣ ਲੱਗੇ ਉਹਨਾਂ ਦੇ ਵੀ ਮੋਹਰ ਲਾ ਦਿੰਦਾ। ਪਰ ਜਿਹੜੇ ਨਾਮ ਦਾ ਵਪਾਰ ਕਰਕੇ ਲੈ ਕੇ ਆਏ ਹੁੰਦੇ ਨੇ ਨਾ, ਉਹਨਾਂ ਤੇ ਵੀ ਫਿਰ ਸੰਤੈਪ ਲਾ ਦਿੰਦਾ ਹੈ, ਜਿਹੜੀ ਮੋਹਰ ਪਰਮਾਤਮਾ ਦੇ ਘਰ ਵਿੱਚ ਪ੍ਰਵਾਨ ਗਿਣੀ ਜਾਂਦੀ। ਨਾਨਕ ਨਾਮ ਲਾਹਾ ਪ੍ਰਵਾਨ, ਪਰਮਾਤਮਾ ਦੇ ਘਰ ਦੇ ਵਿੱਚ ਦੁਨੀਆਂ ਦੇ ਵਪਾਰ ਦੀ ਗੱਲ ਨਹੀਂ, ਉੱਥੇ ਨਾਮ ਦਾ ਲਾਹਾ ਜਿਨ੍ਹਾਂ ਨੇ ਖੱਟਿਆ ਨਾ ਉਹ ਪ੍ਰਵਾਨ ਹੁੰਦੇ ਨੇ। ਇਸੇ ਕਰਕੇ ਮਹਾਰਾਜ ਨੇ ਬਚਨ ਕਿਹਾ ਸੀ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁਫਕੜੇ ਸਭ ਮੁੱਕਦੀ ਚੱਲੀ ਰਹਿਣ। ਉਹ ਭਲਿਆ ਉਮਰ ਰੂਪੀ ਰਾਤ ਲੰਘਦੀ ਜਾਂਦੀ, ਜਿਸ ਲਾਹੇ ਨੂੰ ਖੱਟਣ ਵਾਸਤੇ ਆਇਆ ਸੀ ਲਾਹਾ ਖੱਟ, ਉਸੀ ਨਾਮ ਦਾ ਬੰਦਗੀ ਦਾ ਇਬਾਦਤ ਦਾ ਕਰ ਆਏ ਵੱਜੀ ਵਾਧਾਈ। ਜਿਹੜੇ ਨਾਮ ਦਾ ਲਾਹਾ ਖੱਟ ਕੇ ਆਉਂਦੇ ਨੇ ਨਾ, ਫਿਰ ਜਦੋਂ ਰੱਬ ਦੇ ਘਰ ਦੇ ਵਿੱਚ ਜਾਂਦੇ ਨੇ, ਉਹਨਾਂ ਦੀਆਂ ਵਧਾਈਆਂ ਵੱਜਦੀਆਂ, ਉਹਨਾਂ ਦੀ ਜੈ ਜੈਕਾਰ ਹੁੰਦੀ। ਸੱਚ ਨਾਮ ਕੀ ਮਿਲੀ ਵਡਿਆਈ, ਨਾਮ ਦੇ ਸਦਕਾ ਉਹਨਾਂ ਨੂੰ ਪਰਮਾਤਮਾ ਦੇ ਘਰ ਦੇ ਵਿੱਚ ਮਾਣ ਤੇ ਸਨਮਾਨ ਮਿਲਦਾ। ਅਗਲੇ ਸਲੋਕ ਵਿੱਚ ਮਹਾਰਾਜ ਜੀ ਨੇ ਜ਼ਿਕਰ ਕੀਤਾ ਮਹੱਲਾ ਪਹਿਲਾ, ਰਾਤੀ ਹੋਵਣ ਕਾਲੀਆਂ ਸੋ ਪੈਦਾ ਸੇਵਨ। ਰਾਤ ਜਿਹੜੀ ਕਾਲੀ ਰਾਤ ਹੁੰਦੀ ਹੈ ਨਾ, ਪਰ ਚਿੱਟੀਆਂ ਚੀਜ਼ਾਂ ਤੇ ਉਹਨਾਂ ਦਾ ਕੋਈ ਅਸਰ ਨਹੀਂ ਹੁੰਦਾ। ਇਹ ਕਿ ਵੀ ਚਿੱਟਾ ਕੱਪੜਾ ਪਿਆ ਹੋਵੇ ਤੇ ਰਾਤ ਕਾਲੀ ਹੈ ਤੇ ਕਾਲਾ ਜਿਹੜਾ ਚਿੱਟਾ ਕੱਪੜਾ ਉਹ ਵੀ ਕਾਲਾ ਹੋ ਗਿਆ, ਕਹਿਣ ਲੱਗੇ ਉਹ ਤੇ ਅਸਰ ਨਹੀਂ। ਦਿਓ ਬੱਗਾ ਤੱਪੇ ਘਣਾ, ਕਾਲਿਆ ਕਾਲੇ ਵਨ। ਤੇ ਜੇ ਕਿਤੇ ਦਿਨ ਚਿੱਟਾ ਹੋਵੇ ਤੇ ਕਾਲਾ ਕੱਪੜਾ ਪਿਆ ਹੋਵੇ, ਤੇ ਆਪਾਂ ਇਹ ਥੋੜਾ ਕਵਾਂਗੇ ਵੀ ਦਿਨ ਚਿੱਟਾ ਹੈ ਤੇ ਕਾਲਾ ਕੱਪੜਾ ਉਹ ਵੀ ਚਿੱਟਾ ਹੋ ਗਿਆ, ਕਹਿਣ ਲੱਗੇ ਨਹੀਂ ਉਹਦੇ ਤੇ ਕੋਈ ਅਸਰ ਨਹੀਂ। ਰਾਤ ਕਾਲੀ ਹੈ ਕੱਪੜਾ ਚਿੱਟਾ ਹੈ, ਤੇ ਕਾਲੀ ਰਾਤ ਦਾ ਚਿੱਟੇ ਕੱਪੜੇ ਤੇ ਅਸਰ ਕੋਈ ਨਹੀਂ। ਦਿਨ ਚਿੱਟਾ ਹੈ, ਚਾਨਣ ਚਿੱਟਾ ਹੈ, ਕਾਲਾ ਕੱਪੜਾ ਪਿਆ ਉਹਦੇ ਤੇ ਅਸਰ ਕੋਈ ਨਹੀਂ। ਪੁੱਛਿਆ ਮਹਾਰਾਜ ਜੀ ਉਦਾਹਰਨਾਂ ਦੇ ਕੇ ਤੁਸੀਂ ਕੀ ਕਹਿਣਾ ਚਾਹੁੰਦੇ। ਮਹਾਰਾਜ ਕਹਿਣ ਲੱਗੇ ਇਸੇ ਤਰ੍ਹਾਂ ਸੰਸਾਰ ਵਿੱਚ ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨ, ਜਿਹੜੇ ਅਕਲ ਤੋਂ ਅੰਨੇ ਮਨੁੱਖ ਨੇ, ਜਿਹੜੇ ਬੇਸਮਝ ਮਨੁੱਖ ਨੇ, ਮੂਰਖ ਮਨੁੱਖ ਨੇ, ਨਾ ਗੁਰੂ ਨੂੰ ਮੰਨਦੇ ਨੇ ਨਾ ਰੱਬ ਨੂੰ ਮੰਨਦੇ ਨੇ। ਕਹਿਣ ਲੱਗੇ ਇਹੋ ਜਿਹੇ ਮੂਰਖ ਬੇਸਮਝ ਬੰਦਿਆਂ ਉੱਤੇ ਵੀ ਪਰਮਾਤਮਾ ਦੇ ਨਾਮ ਦਾ ਅਸਰ ਨਹੀਂ, ਕਿਉਂਕਿ ਉਹਨੂੰ ਮੰਨਣ ਵਾਸਤੇ ਤਿਆਰ ਨਹੀਂ, ਗੁਰਬਾਣੀ ਦਾ ਅਸਰ ਨਹੀਂ, ਗੁਰੂ ਘਰ ਵਿੱਚ ਆਉਣ ਵਾਸਤੇ ਤਿਆਰ ਨਹੀਂ। ਉਹ ਕਹਿੰਦੇ ਨੇ ਬਾਣੀ ਪੜ੍ਹਨੀ ਭਾਈਆਂ ਦਾ ਕੰਮ ਹੈ, ਸਾਡਾ ਨਹੀਂ, ਅਸੀਂ ਤੇ ਬਿਜ਼ਨਸਮੈਨ ਬੰਦੇ, ਸਾਨੂੰ ਤੇ ਕੰਮਾਂ ਤੋਂ ਵਿਹਲ ਨਹੀਂ। ਇਹੋ ਜਿਹੇ ਮੂਰਖ ਬੰਦਿਆਂ ਤੇ ਪਰਮਾਤਮਾ ਦੇ ਭਗਤੀ ਦਾ ਕੋਈ ਅਸਰ ਨਹੀਂ ਹੁੰਦਾ। ਨਾਨਕ ਨਦਰੀ ਬਾਹਰੇ ਕਬੇ ਨਾ ਪਾਵੇ ਮਾਨ, ਪਰ ਜਦੋਂ ਬੰਦਗੀ ਤੋਂ ਸੱਖਣੇ ਰਹਿ ਜਾਂਦੇ ਨੇ, ਨਾਮ ਦਾ ਅਸਰ ਨਹੀਂ, ਬਾਣੀ ਦਾ ਅਸਰ ਨਹੀਂ। ਮਹਾਰਾਜ ਕਹਿਣ ਲੱਗੇ ਪਰ ਪਰਮਾਤਮਾ ਦੀ ਨਜ਼ਰ ਤੋਂ ਵਾਂਝੇ ਰਹਿ ਜਾਂਦੇ ਨੇ, ਫਿਰ ਉਹਨਾਂ ਨੂੰ ਜਮਾਂ ਦੀ ਮਾਰ ਸਹਿਣੀ ਪੈਂਦੀ। ਇਹ ਮਹਾਰਾਜ ਨੇ ਅੱਜ ਬਖਸ਼ਿਸ਼ ਕੀਤੀ, ਮੁੱਕਦੀ ਗੱਲ। ਇਹਦਾ ਕੇਂਦਰੀ ਭਾਵ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਹਿੰਦੀ, ਹੁਕਮਨਾਮਾ ਕਹਿੰਦਾ, ਮਨੁੱਖਾ ਜਨਮ ਮਿਲਿਆ ਜਿੱਥੇ ਦੁਨੀਆਂ ਦੇ ਵਪਾਰ ਕਰਨੇ ਨੇ ਉੱਥੇ ਨਾਮ ਦਾ ਵਪਾਰ ਵੀ ਕਰ, ਜਿੱਥੇ ਮਾਇਆ ਦਾ ਲਾਹਾ ਖੱਟਣਾ ਹੈ ਉੱਥੇ ਨਾਮ ਦਾ ਲਾਹਾ ਵੀ ਖੜ, ਤਾਂ ਕਿ ਤੇਰਾ ਸੰਸਾਰ ਵਿੱਚ ਆਉਣਾ ਸਫਲ ਹੋ ਸਕੇ। ਨੀ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵਜਿਆ ਵਧਾਈਆ।
ਰਾਗ ਰਤਨ ਪਰਿਵਾਰ ਭਰਿਆ ਸ਼ਬਦ ਗਾਵਣੇ ਆਈਆਂ ਸ਼ਬਦੋਤਾਂ ਗਾਵੋ ਹਰੀ ਕੇ ਰਾਮਨ ਜਿੰਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰਾ ਸਵਾਮੀ ਸਿੱਖ ਮਨ ਵਸਾਰ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਾਹਿਬਾਂ ਕਿਆ ਨਹੀਂ ਕਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੈ ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵਾ ਨਾਮ ਦਿਨ ਕਿਆ ਮਨ ਵਸਿਆ ਵਾ ਜੇ ਸ਼ਬਦ ਘਨੇਰੇ ਕਾਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸੱਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰਸਾਨ ਸੁਖ ਮਨਾਇਆ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਵਡਿਆਈਆਂ ਕਾਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੋ ਤਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤਹਿ ਸੁਖ ਹੋਆ ਤਿਤ ਕਰ ਅਨਹਦ ਵਾਜੇ ਅਨ ਦਿਸਨਾ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਭਾਰ ਬ੍ਰਹਮ ਪੁਰ ਪਾਇਆ ਉਤਰੇ ਸਗਲ ਵਸੂਰੇ ਦੁਖ ਰੋ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਇਨ ਪੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਮਨੀਤ ਕਹਿਤੇ ਪਵਿੱਤਰ ਸਤਿਗੁਰ ਆਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹ ਤੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਲ ਤੋਦ ਸਰਾਵ ਤੇ ਦਾਈ ਦਾਇਆ ਖੇਲ ਸਗਲ ਜਗਤ ਚੰਗੀ ਆਈ ਆਪਰ ਆਹੀ ਆ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗੈ ਮਸਕਤ ਕਾਲ ਨਾਨਕ ਤੇ ਮੁਖੀ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਨਾਨਕ ਦਾਸ ਸਦਾ ਕੁਰਬਾਨੀ ਬੁਰਨਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹਿਗੁਰੂ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਬਦ ਹੁਜਾਏ ਤੇਗ ਬਹਾਦਰ ਸਿਮਰੈ ਕਰਨੋਂ ਦਿਆਵੇ ਧਾਏ ਸਭ ਥਾਈ ਹੋਏ ਸਰ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਰ ਦਸਾਂ ਪਾਤਸ਼ਾਹੀਆਂ ਦੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤੇ ਹਾਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਈ ਦੇ ਕੇਂਦਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾ ਚਲਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇ ਸਾਸ ਵਸਤ ਸੰਗ ਨਿਭਾਈ ਤਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖੋਏ ਜਾਂ ਜਾਂ ਖਾਲਸਾ ਜੀ ਸਾਹਿਬ ਤਹਤ ਹਰਿ ਸ਼ਰਿਆ ਦੇਖਤੇ ਫਤਿਹ ਬਿਰਧ ਕੀ ਪਾਏ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾ ਝੁੰਕਿਆਂ ਝੰਡੇ ਬੁੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਰਾ ਕਾ ਆਪ ਵਾਹਿਗੁਰੂ ਜੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇਤਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹਿਨ ਮਾਣਿਓ ਕੇ ਮਾਣ ਨਿਤਾਣਿਓ ਕਿਤਾ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੋ ਅਰਦਾਸ ਤੁਰ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਣਾਂ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਅੰਮ੍ਰਿਤ ਵੇਲੇ ਆਪ ਜੀ ਨੇ ਆਪਣੇ ਤਖਤਾਂ ਦੇ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਨ ਦਾਰੇ ਬਖਸ਼ ਕੇ ਨੇ ਹੱਲ ਕੀਤਾ ਹੈ ਅੰਮ੍ਰਿਤ ਵੇਲੇ ਪਾਵਨ ਹਜ਼ੂਰੀ ਅੰਦਰ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਹੋਏ ਨੇ ਉਪਰੰਤ ਆਏ ਦੇ ਹੁਕਮਨਾਮੇ ਦੀਆਂ ਵਿਚਾਰਾਂ ਹੋਈਆਂ ਛੇ ਪੌੜੀਆਂ ਅਨੰਦ ਸਾਹਿਬ ਦੇ ਜਾ ਪਏ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਲ ਉਦਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਰੇ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਧਰਮ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਨਤ ਸੰਗਤਾਂ ਦੂਰ ਦੁਰਾਡੇ ਪਿੱਛੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਆਲੰਡ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਦਰ ਕਰਦੇ ਸੇਵ ਬੱਚੀ ਜਸਲੀਨ ਕੌਰ ਜੀ ਮਹਾਰਾਜ ਜੀ ਅੱਜ ਹਾਈ ਸਕੂਲ ਦੇ ਵਿੱਚ ਮਹਾਰ ਪੜ੍ਹਾਈ ਦੀ ਸ਼ੁਰੂਆਤ ਕੀਤੀ ਕਿਰਪਾ ਕਰਨੀ ਬੱਚੀ ਦੇ ਸਿਰ ਤੇ ਮਿਹਰ ਪ੍ਰਾਪਤ ਰੱਖਣਾ ਵਿਦਿਆ ਦੇ ਦਾਨ ਬਖਸ਼ਿਸ਼ ਕਰਨੇ ਦੇਹ ਰੋਗਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਨਾ ਬਾਣੀ ਦੇ ਦਾਤਾਂ ਬਖਸ਼ਿਸ਼ ਕਰਨੀਆਂ ਮਹਾਰਾਜ ਜੀ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਵਿੱਤਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਵੇ ਪ੍ਰਵਾਨ ਵੇ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਸ਼ਕੇ ਆਪ ਜੀ ਦਾ ਪਵਿੱਤਰ ਰਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਕਿਰਪਾ ਕਰੋ ਮਹਾਰਾਜ ਜੀ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਰਤਾਰਜ ਕਰੋ ਤੇ ਚੱਲ ਰਹੇ ਲੜੀਵਾਰ ਸਹਿਜ ਪਾਠ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ ਸੇ ਗੁਰਮੁਖ ਪਿਆਰੇ ਮਿਲਣਾ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਹੋ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਅਗਿਆ ਭਈ ਅਕਾਲ ਕੀ ਤਵੀ ਚਲਾਇਓ, ਸਤਿ ਸਿਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲ ਪੋ ਚਾਹੇ ਖੋਜ ਸ਼ਬਦ ਮੈਂ।

ਸ੍ਰੀ ਵਾਹਿਗੁਰੂ ਸਾਹਿਬ ਜੀ ਜੀ ਸੌ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ ਇੱਥੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਪਹਿਲਾ

0: खुले हट हुआ व्यापार, जो पहुंचा सो चलन हार। वाहिगुरु जी का खालसा, वाहिगुरु जी की फतेह।
1: सत्कारियो सत्संगत जीओ, सतगुरां दी अपार बख्शिश रहमत हुई। अमृत वेला सतगुरां ने सानू बख्शिश कीता है। ਤੁਸੀਂ ਬੜੇ ਪਿਆਰ ਸਤਿਕਾਰ ਭਾਵਨਾ ਦੇ ਨਾਲ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਸਰਵਣ ਕੀਤੀਆਂ, ਅਰਦਾਸ ਵਿੱਚ ਸ਼ਾਮਲ ਹੋਏ ਹੋ, ਪਾਵਨ ਪਵਿੱਤਰ ਹੁਕਮਨਾਮਾ ਸਰਵਣ ਕੀਤਾ। ਸਤਿਗੁਰੂ ਕਿਰਪਾ ਕਰਨ, ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਮਹਾਰਾਜ ਆਪਣੇ ਦਰ ਤੇ ਪ੍ਰਵਾਨ ਕਰਨ, ਇਸੇ ਤਰ੍ਹਾਂ ਨਾਮ ਵਾਲਿਆਂ ਜੁੜੇ ਰਹੀਏ। ਬੇਨਤੀ ਹੈ ਗੁਰੂ ਘਰ ਦੇ ਵਿੱਚ ਸਾਊਥ ਹਾਲ ਨੌ ਸਥਾਲ ਦੀਆਂ ਜੋ ਬਿਲਡਿੰਗਾਂ ਬਣ ਰਹੀਆਂ ਨੇ, ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ, ਤੁਸੀਂ ਬੜੀ ਵੱਧ ਚੜ੍ਹ ਕੇ ਸੇਵਾ ਕਰ ਰਹੇ ਹੋ, ਹੋਰ ਵੀ ਵੱਧ ਚੜ੍ਹ ਕੇ ਹਿੱਸਾ ਪਾਈਏ। ਦਸਵੰਧ ਦੀ ਮਾਇਆ ਕੱਟ ਕੇ ਗੁਰੂ ਘਰ ਦੇ ਵਿੱਚ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲਾ ਕਰੀਏ ਜੀਓ। ਦੂਸਰੀ ਬੇਨਤੀ ਹੈ ਬੱਚਿਆਂ ਦੀ, ਖਾਲਸਾ ਸਕੂਲ ਦੇ ਬੱਚਿਆਂ ਦੀ ਐਡਮਿਸ਼ਨ ਓਪਨ ਹੋਈ ਹੈ, ਉਹਨਾਂ ਨੂੰ ਤੁਸੀਂ ਆਨਲਾਈਨ ਜਾ ਕੇ ਐਡਮਿਸ਼ਨ ਬੱਚਿਆਂ ਦੀ ਕਰਾ ਸਕਦੇ ਹੋ ਜੀ। ਉਸ ਤੋਂ ਬਾਅਦ ਬੇਨਤੀ ਹੈ ਕੱਲ੍ਹ 7 ਅਗਸਤ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ, ਆਪ ਸੰਗਤਾਂ ਦੇ ਸਹਿਯੋਗ ਨਾਲ ਇਸ ਪਾਵਨ ਅਸਥਾਨ ਤੇ ਮਨਾਇਆ ਜਾਏਗਾ। ਜ਼ਰੂਰ ਸਮਾਂ ਕੱਢ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ। 8 ਅਗਸਤ ਨੂੰ ਮੋਰਚਾ ਗੁਰੂ ਕਾ ਬਾਗ, ਇਹ ਵੀ ਦਿਨ ਆ ਰਿਹਾ, ਉਹਦੇ ਬਾਰੇ ਵੀ ਵਿਚਾਰਾਂ ਕੀਤੀਆਂ ਜਾਣਗੀਆਂ। ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨੀ। ਜ਼ਰੂਰੀ ਬੇਨਤੀ 7, 8, 9 ਅਗਸਤ ਨੂੰ ਸਾਡੇ ਕੋਲ ਸੰਤ ਮਹਾਂਪੁਰਖ ਸੰਤ ਰਣਜੀਤ ਸਿੰਘ ਜੀ ਢੜਰੀਆਂ ਵਾਲੇ ਉਚੇਚੇ ਤੌਰ ਤੇ ਪਹੁੰਚ ਰਹੇ ਨੇ। ਕੱਲ੍ਹ ਸ਼ਾਮ ਨੂੰ ਉਹਨਾਂ ਦੇ ਦੀਵਾਨ ਦੀ ਆਰੰਭਤਾ ਹੋਏਗੀ। 7-8 ਤਰੀਕ ਨੂੰ ਸ਼ਾਮੀ 6 ਵਜੇ ਤੋਂ ਲੈ ਕੇ 9 ਵਜੇ ਤੱਕ, 9 ਅਗਸਤ ਐਤਵਾਰ ਨੂੰ ਉਹਨਾਂ ਦੇ ਦੀਵਾਨ ਦਾ ਸਮਾਂ ਹੋਏਗਾ ਜੀ, ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ। ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ, ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨੀ ਜੀਓ। 17 ਅਗਸਤ ਨੂੰ ਭਾਦਰੋਂ ਦੀ ਸੰਗਰਾਂਦ ਦਾ ਦਿਹਾੜਾ ਹੈ, ਉਹ ਵੀ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਏਗਾ ਜੀ। ਉਹ 11, 12, 13 ਸਤੰਬਰ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਬੰਧਕ ਵੀਰਾਂ ਵੱਲੋਂ ਉਪਰਾਲਾ ਕੀਤਾ ਗਿਆ, 31 ਰਾਗ ਦਰਬਾਰ ਕੀਰਤਨ ਸਮਾਗਮ ਕਰਾਏ ਜਾ ਰਹੇ ਨੇ 11, 12, 13 ਸਤੰਬਰ ਨੂੰ। ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ, ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨੀ। 12 ਸਤੰਬਰ ਨੂੰ ਪਹਿਲਾ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਆ ਰਿਹਾ, ਉਹ ਵੀ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਏਗਾ ਜੀ। ਜ਼ਰੂਰ ਇਹਨਾਂ ਸਮਾਗਤਾਂ ਵਿੱਚ ਹਿੱਸਾ ਪਾਉਣਾ ਜੀ। ਆਓ, ਜੋ ਸਰਬੱਤ ਦੇ ਭਲੇ ਵਾਸਤੇ ਸਹਿਜ ਪਾਠ ਚੱਲ ਰਹੇ ਨੇ, ਸਤਿਕਾਰਯੋਗ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਪਹੁੰਚ ਚੁੱਕੇ ਨੇ, ਉਹਨਾਂ ਦੇ ਰਸਨਾ ਤੋਂ ਸਹਿਜ ਪਾਠ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਵਡਭਾਗੀ ਹੋ ਜੋ ਗੁਰੂ ਦਰਬਾਰ ਦੇ ਲਾਹੇ ਪ੍ਰਾਪਤ ਕਰ ਰਹੇ ਹੋ। ਆਓ, ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਅੱਜ ਪਾਵਨ ਅੰਗ 849 ਤੋਂ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ। ਬਿਲਾਵਲ ਕੀ ਵਾਰ ਦੀ ਪ੍ਰਾਰੰਭਤਾ ਹੋਣੀ ਹੈ, ਸੋ ਪਿਆਸੇ ਤਾਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ। 849 ਅੰਗ ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀਓ, ਬਿਲਾਵਲ ਕੀ ਵਾਰ ਮਹੱਲਾ ਚੌਥਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਲੋਕ ਮਹੱਲਾ ਚੌਥਾ। ਹਰ ਉੱਤਮ ਹਰ ਪ੍ਰਭ ਗਾਵਿਆ, ਕਰ ਨਾਦ ਬਿਲਾਵਲ ਰਾਗ, ਉਪਦੇਸ਼ ਗੁਰੂ ਸੁਣ ਮੰਨਿਆ, ਧੁਰ ਮਸਤਕ ਪੂਰਾ ਭਾਗ। ਸਭ ਦਿਨ ਸਰੈਣ ਗੁਣ ਉੱਚਰੈ, ਹਰ ਹਰ ਹਰ ਉਰ ਲਿਵ ਲਾਗ। ਸਭ ਤਨ ਮਨ ਹਰਿਆ ਹੋਇਆ, ਮਨ ਖਿੜਿਆ ਹਰਿਆ ਬਾਗ। अज्ञान अंधेरा मिट गया, गुर चानन ज्ञान चिराग, जन नानक जीवै देख हर, एक निमक घड़ी मुख लाग। महला तीजा, बिलावल तब ही कीजिए जब

ਤਾ ਦਰਗਹ ਪਾਈਐ ਮਾਨ। ਨਾਨਕ ਗੁਰਮੁਖ ਬ੍ਰਹਮ ਵਿਚਾਰੀਐ ਚੁਕੈ ਮਨ ਅਭਿਮਾਨ। ਪੌੜੀ ਤੂੰ ਹਰ ਪ੍ਰਭ ਆਪ ਅਗੰਮ ਹੈ, ਸਭ ਤੁਧ ਉਪਾਇਆ ਤੂੰ ਆਪੇ ਆਪ ਵਰਤਦਾ, ਸਭ ਜਗਤ ਸੁਭਾਇਆ ਤੁਧੇ ਆਪੇ ਤਾੜੀ ਲਾਈ ਐ, ਆਪੇ ਗੁਣ ਗਾਇਆ ਹਰ ਧਿਆਵੋ ਭਗਤੋ ਦਿਨ ਸਰਾਤ ਅੰਤ ਲਏ ਚੜਾਇਆ।

ਜੰਮਣ ਮਰਨਾ ਕੱਟਿਆ ਜੋਤੀ ਜੋਤ ਮਿਲਾਏ ਮਹੱਲਾ ਤੀਜਾ ਬਿਲਾਵਲ ਕਰੇ ਹੋ ਤੁਮ ਪਿਆਰੇ ਹੋ ਇੱਕ ਸਿਉਂ ਲਿਵ ਲਾਏ ਜਨਮ ਮਰਨ ਦੁੱਖ ਕੱਟੀਐ ਸੱਚੇ ਰਹਿ ਸਮਾਏ ਸਦਾ ਬਿਲਾਵਲ ਆਨੰਦ ਹੈ ਜੇ ਚੱਲੈ ਸਤਿਗੁਰ ਭਾਏ ਸਤ ਸੰਗਤੀ ਬਹਿ ਭਾਉ ਕਰੋ।

ਤਾਂ ਸਰਬ ਸੁਖ ਪਾਈਐ। ਗੁਰ ਪੂਰਾ ਹਰ ਉਪਦੇਸ਼ ਦੇ, ਸਭ ਭੁੱਖ ਲਹਿ ਜਾਈਐ।

ਜਾਓ। ਸਤਿਗੁਰ ਤੇ ਖਾਲੀ ਕੋ ਨਹੀਂ, ਮੇਰੇ ਪ੍ਰਭ ਮੇਲ ਮਿਲਾਏ। ਸਤਿਗੁਰ ਕਾ ਦਰਸ਼ਨ ਸਫਲ ਹੈ, ਜਿਹਾ ਕੋ ਇੱਛੇ ਤਿਹਾ ਫਲ ਪਾਏ। ਗੁਰ ਕਾ

ਹੋਆ ਸਚ ਵਸਿਆ ਮਨ ਆਏ ਸਚ ਧਿਆਏ ਅਮਰਾ ਪਦ ਪਾਇਆ ਅਨਹਦ ਸ਼ਬਦ ਵਜਾਏ ਸਚੋ ਦਾਹ ਦਿਸ ਪਸਰਿਆ।

ਸੱਚੀ ਭਗਤ ਜਿਸ ਦੇ ਹਉ ਮੈਂ ਮਾਰ ਮਿਲਾਇਨ ਗੁਰ ਕੈ ਸ਼ਬਦ ਸੁਚੇ ਨਾਨਕ ਸਹਿਜੇ ਮਿਲ ਰਹੇ ਨਾਮ ਵਡਿਆਈ ਦੇ ਪੌੜੀ ਗੁਰ ਸਤ

ਜਾਂ ਸੱਚੇ ਸਿਉ ਬਣਿਆਈ। ਜੇ ਗੱਲ ਕਰਤੇ ਭਾਵੈ ਸਾ ਨਿਤ ਨਿਤ ਚੜੈ ਸੁਆਈ, ਸਭ ਝੱਕ ਝੱਕ ਮਰੈ ਲੋਕਾਈ।

ਅੱਗੇ ਸਭ ਆਪੇ ਵਰਤਦਾ ਹਰ ਸੱਚਾ ਨਿਆਈ ਕੂੜਿਆਰਾਂ ਕੇ ਮੂੰਹ ਫਿਟਕੀ ਹੈ ਸੱਚ ਭਗਤ ਵਡਿਆਈ ਸੱਚ ਸਾਹਿਬ ਸੱਚਾ ਨਿਆਉ ਹੈ ਸਿਰ ਨਿੰਦਕ ਛਾਈ।

ਕਿਰਪਾਲ ਹੁਆ ਭਗਤ ਜਨਾ ਉਪਰ, ਹਰੇ ਆਪਣੀ ਕਿਰਪਾ ਕਰ ਹਰੇ ਆਪ ਰਖ ਲਈਏ। ਸਲੋਕ ਮਹੱਲਾ ਤੀਜਾ। ਅੰਦਰ ਕਪਟ ਸਦਾ ਦੁੱਖ ਹੈ, ਮਨਮੁਖ ਧਿਆਨ ਨਾ ਲਾਗੈ। ਦੁੱਖ ਵਿੱਚ ਕਾਰ ਕਮਾਵਣੀ, ਦੁੱਖ ਵਰਤੈ ਦੁੱਖ ਆਗੈ। ਕਰਮੀ ਸਤਿਗੁਰ ਭੇਟੀ ਐ, ਤਾਂ ਸੱਚ ਨਾਮ ਲਿਵ ਲਾਗੈ। ਨਾਨਕ ਸਹਿਜੇ ਸੁਖ ਹੋਏ, ਅੰਦਰੋਂ ਭ੍ਰਮ ਭਉ ਭਾਗੈ। ਮਹੱਲਾ ਤੀਜਾ। ਗੁਰਮੁਖ ਸਦਾ ਹਰ ਰੰਗ ਹੈ, ਹਰ ਕਾ ਨਾਉ ਮਨ ਪਾਇਆ। ਗੁਰਮੁਖ ਵੇਖਣ ਬੋਲਣਾ, ਨਾਮ ਜਪਤ ਸੁਖ ਪਾਇਆ। ਨਾਨਕ ਗੁਰਮੁਖ ਗਿਆਨ ਪ੍ਰਗਾਸਿਆ, ਤਿਮਰ ਅਗਿਆਨ ਅੰਧੇਰ ਚੁਕਾਇਆ। ਮਹੱਲਾ ਤੀਜਾ। ਮਨਮੁਖ ਮੈਲੇ ਮਰਹਿ ਗਵਾਰ, ਗੁਰਮੁਖ ਨਿਰਮਲ ਹਰ ਰਾਖਿਆ ਉਰਧਾਰ। ਭਣਤ ਨਾਨਕ ਸੁਨਹੁ ਜਨ ਭਾਈ, ਸਤਿਗੁਰ ਸੇਵੇ।

ਹਰ ਪੌੜੀ ਜਿਸ ਨੂੰ ਹਰ ਭਗਤ ਸੱਚ ਬਖਸੀ ਅਨ ਸੋ ਸੱਚਾ ਸਾਹੂ ਇਸ ਕੀ ਮੋਹਤਾਜੀ ਲੋਕ ਕੱਢਦਾ ਔਰਤ ਹੱਟ ਨਾ ਵੱਥ ਨਾ ਵਿਸਾਹੂ ਭਗਤ ਜਨਾ ਕੋ ਸਨਮੁਖ ਹੋਵੈ ਸੋ ਹਰ ਰਾਸ ਲਏ ਵੇ ਮੁਖ ਭਸ ਪਾਹੂ ਹਰ ਕੇ ਨਾਮ ਕੇ ਵਪਾਰੀ ਹਰ ਭਗਤ ਹੈ।

ਹੋਰ ਸਭ ਜਗਤ ਭਰਮ ਫੁਲਾਇਆ, ਗੁਰ ਪ੍ਰਸਾਦੀ ਨਾਮ ਮਨ ਵਸਿਆ, ਅਨ ਦਿਨ ਨਾਮ ਧਿਆਇਆ, ਵਿਖਿਆ

ਆਇਆ ਜਿਸ ਨੂੰ ਸਤਿਗੁਰ ਨਾਲ ਹਰ ਸਰਦਾ ਲਾਏ ਤਿਸ ਹਰ ਧਨ ਕੀ ਵੰਡ ਹੱਥ ਆਵੈ ਜਿਸ ਨੂੰ ਕਰਤੈ ਧੁਰ ਲਿਖ ਪਾਇਆ ਇਸ ਹਰ ਧਨ ਕਾ

ਪਾਰ ਸਤ ਗੁਰ ਸੁਖ ਵੇਖਾ ਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੁਝਈ ਨਾਨਕ ਅਵਰ ਨ ਸੁਝਈ ਹਰ ਬਿਨ ਬਖਸ਼ਨਹਾਰ ਮਹੱਲਾ ਤੀਜਾ

ਤਰੀ ਕਿਉਂ ਮਨ ਰਹੇ ਹਜੂਰ ਮਨਮੁਖ ਜਨਮ ਗਵਾਇਆ ਝੂਠੇ ਲਾਲਚ ਕੂਰ ਨਾਨਕ ਬਖਸ਼ ਮਿਲਾਇਨ ਸੱਚੇ ਸ਼ਬਦ ਹਦੂਰ ਮਹੱਲਾ ਤੀਜਾ ਹਰ ਪ੍ਰਭ ਸੱਚਾ ਸੋਹਿਲਾ ਗੁਰਮੁਖ ਨਾਮ ਗੋਵਿੰਦ ਅਣ ਦਿਨ ਨਾਮ ਸੁਲਾਹਣਾ ਹਰ ਜਪਿਆ ਮਨ ਆਨੰਦ ਵਡਭਾਗੀ ਹਰ ਪਾਇਆ ਪੂਰਨ ਪਰਮਾਨੰਦ ਜਨ ਨਾਨਕ ਨਾਮ ਸੁਲਾਹਿਆ ਬਹੁੜ ਨਾਮ

ਕਾਬਲ ਵਿਦਿਆ ਨਾ ਪਰੋਂ ਬਾਦ ਨਹੀਂ ਜਾਨੋ ਹਰ ਗੁਣ ਕਥਤ ਸੁਣਤ ਬਉਰਾਨੋ ਮੇਰੇ ਬਾਬਾ ਮੈਂ ਬਉਰਾ ਸਭ ਖਲਕ ਸਿਆਨੀ ਮੈਂ ਬਉਰਾ ਮੈਂ ਬਿਗਰਿਓ ਬਿਗਰੈ ਮਤ ਔਰਾ ਰਹਾਓ

ਮੇਰੇ ਆਪਣੀ ਮਤ ਕੋਈ, ਮੇਰੇ ਭਰਮ ਭੁੱਲੋ ਮਤ ਕੋਈ, ਸੋ ਬੌਰਾ ਜੋ ਆਪ ਨਾ ਪਛਾਣੈ, ਆਪ ਪਛਾਣੈ ਤਾਂ ਇੱਕੈ ਜਾਣੈ, ਅਬਹਿ ਨਾ ਮਾਤਾ ਸੋ ਕਬਹੂ ਨਾ ਮਾਤਾ, ਕਹਿ ਕਬੀਰ।

ਕੋਟ ਕਪਟ ਨਿਤ ਹਰ ਭਜ ਬਵਰੀ ਰਹਾਉ। ਜੇ ਤੂੰ ਜਾਚੈ ਸੋ ਤ੍ਰਿਭਵਨ ਭੋਗੀ, ਕਹਿ ਕਬੀਰ ਕੈਸੋ ਜਗ ਜੋਗੀ। ਆਸਨ ਪਵਨ ਦੂਰ ਕਰ ਬਵਰੇ, ਛੋਟ ਕਪਟ ਨਿਤ ਹਰ ਭਜ ਬਵਰੇ ਰਹਾਉ। ਜੇ ਤੂੰ ਜਾਚੈ ਸੋ ਤ੍ਰਿਭਵਨ ਭੋਗੀ, ਕਹਿ ਕਬੀਰ ਕੈਸੋ ਜਗ ਜੋਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਕਿਰਪਾ ਸਦਕਾ ਗੁਰੂ ਹਜ਼ੂਰੀ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਨਿੱਤਾਂ ਪ੍ਰਤੀ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਰਨ, ਸਭਨਾਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰ ਲੈਣ, ਸਭਨਾਂ ਨੂੰ ਦਰੋਂ ਘਰੋਂ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ। ਪੜ੍ਹੀ ਸੁਣੀ ਬਾਣੀ ਦਾ ਭਾਵ ਗੁਰਦੇਵ ਜੀ ਸਾਰਿਆਂ ਦੇ ਹਿਰਦਿਆਂ ਵਿੱਚ ਵਸਾਉਣ। ਅਗਾਧ ਬੁੱਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ। ਆਪ ਸੰਗਤ ਕਿਰਪਾਲੂ ਸਤਿਗੁਰ ਬਖਸ਼ਣ ਯੋਗ ਨੇ ਜੀ, ਭੁੱਲਾਂ ਨਾ ਚਿਤਾਰਦੇ ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾਂ ਊਹਾਂ ਸੱਚ ਹੋਵੇ। ਬੜੇ ਖੁਸ਼ੀਆਂ ਭਰੇ ਮੌਕੇ ਤੇ ਸੰਤ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀ ਪਰਮ ਸਤਿਕਾਰ ਜੋ ਸਤਸੰਗ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੋੜੇ ਮਿੰਟਾਂ ਵਿੱਚ ਅਸੀਂ ਅਨੰਤ ਕਾਰਜ ਜੀ ਦਾ ਸਮਾਰੰਭ ਕਰਨ ਜਾ ਰਹੇ ਹਾਂ, ਜਿਸ ਵਿੱਚ ਕਾਕਾ ਏਕਜੋਤ ਸਿੰਘ ਤੇ ਬੱਚੀ ਪ੍ਰਭਜੋਤ ਕੌਰ ਦੇ ਅਨੰਤ ਕਾਰਜ ਹੋਣਗੇ। ਇੱਥੇ ਦੱਸਦਿਆਂ ਕਿ ਕਾਕਾ ਏਕਜੋਤ ਸਿੰਘ ਸਪੁੱਤਰ ਹੈ ਸਰਦਾਰ ਜਸਵਿੰਦਰ ਸਿੰਘ ਵਰਮਾ ਤੇ ਬੀਬੀ ਕੁਲਦੀਪ ਕੌਰ ਜੀ ਦਾ, ਬੱਚੀ ਪ੍ਰਭਜੋਤ ਕੌਰ ਹੈਗੀ ਆ ਜੀ ਸਪੁੱਤਰੀ ਸ੍ਰੀ ਪ੍ਰੇਮ ਕੁਮਾਰ ਤੇ ਬੀਬੀ ਚਰਨਜੀਤ ਕੌਰ ਜੀ ਦੀ। ਤੇ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਕਰਦੇ ਹਾਂ ਕਿ ਇਹ ਠੀਕ ਆ ਆਪਾਂ ਪੰਜਾਬੀ ਜਾਣਦੇ ਹਾਂ, ਮੈਨੂੰ ਇੱਕ ਚੋਸ ਨੇ ਵੀ ਕਿਹਾ ਸੀ ਕਿ ਪੰਜਾਬੀ ਜੀ ਚਲਾਓ, ਪਰ ਮੈਨੂੰ ਜਾਪਦਾ ਕਿ ਪੰਜਾਬੀ ਨਾ ਸਮਝਣ ਵਾਲੇ ਵੀ ਹੈਗੇ ਕਾਫੀ, ਸੋ ਜੇ ਆਪ ਜੀ ਬੁਰਾ ਨਾ ਮਨਾਓ ਤੇ ਮੈਂ ਦੋਨੋਂ ਹੀ ਚਲਾ ਲੈਣਾ ਫਿਰ, ਤੇ ਚਲਾਉਣੀ ਪੈਣੀ ਆ ਕਿਉਂਕਿ ਉਹਨਾਂ ਨੂੰ ਵੀ ਇੰਜੋਏ ਕਰਨ ਦਾ ਮੌਕਾ ਦੇਣਾ ਚਾਹੀਦਾ, ਗੁਰੂ ਘਰ ਆਏ ਨੇ ਉਹ ਤੇ ਮੇਰੀ ਸੇਵਾ ਇਹ। ਹਾਂਜੀ, ਤੇ ਮੈਂ ਸੇਵਾ ਕਰਦਾ, ਮੈਂ ਕੋਈ ਗ੍ਰੰਥੀ ਨਹੀਂ ਨਾ ਕੋਈ ਹੈਗਾ ਗਿਆਨੀ ਧਿਆਨੀ ਕੁਛ ਨਹੀਂ ਹੈ, ਇਹ ਤਾਂ ਮੇਰੀ ਸੇਵਾ ਬਸ, ਸੋ ਪ੍ਰਵਾਨ ਕਰਨਾ ਮੇਰੀ ਸੇਵਾ ਨੂੰ, ਸੋ ਮੈਨੂੰ ਆਗਿਆ ਦੇਣੀ ਕਿ ਮੈਂ ਦੋਨਾਂ ਜੀ ਚਲਾਵਾਂ। ਧੰਨਵਾਦ। ਸੋ ਇਟਸ ਵੈਰੀ ਆਸਪੀਸ਼ੀਅਸ ਕੁਇਜ਼ਨ ਦੈਟ ਵੀ ਆਰ ਗੋਇੰਗ ਟੂ ਸਟਾਰਟ ਦਾ ਅਨੰਦਕਾਰ ਸੈਰੇਮਨੀ, ਦ ਮੈਰਿਜ ਸੈਰੇਮਨੀ ਆਫ ਏਕਜੋਤ ਸਿੰਘ ਵਿਦ ਪ੍ਰਭਜੋਤ ਕੌਰ। ਹੇਅਰ ਆਈ ਵਾਂਟ ਟੂ ਮੈਂਸ਼ਨ ਦੈਟ ਏਕਜੋਤ ਸਿੰਘ ਇਜ਼ ਸਨ ਆਫ ਸਰਦਾਰ ਜਸਵਿੰਦਰ ਸਿੰਘ ਵਰਮਾ ਐਂਡ ਸਰਦਾਰਨੀ ਕੁਲਦੀਪ ਕੌਰ, ਐਂਡ ਪ੍ਰਭਜੋਤ ਕੌਰ ਇਜ਼ ਡਾਟਰ ਆਫ ਸ਼੍ਰੀ ਪ੍ਰੇਮ ਕੁਮਾਰ ਜੀ ਐਂਡ ਮਿਸਿਸ ਚਰਨਜੀਤ ਕੌਰ। Ceremony has a couple of segments that I will explain in Punjabi and English both. Before I do that, I have few requests. I won't say those in Punjabi because you know it. Punjabi wale jaande ne, main English vich dassunga. The protocols in the Sikh Gurdwaras are that we keep our heads covered all the time. Heads covered completely, not one third, not one half, not one fourth. Number one. Number two. No clapping any time in the Sikh Gurdwara congregation halls. That's not my task. Those are the worldwide laws or rules in the Sikh Gurdwaras according to Sikh Rath Maryada. Everything is going to take place here in according to Sikh Rath Maryada that we have worldwide. So, next rule is that we do not shower money or flowers around the neck of the lucky couple. Not inside the marriage hall, means the service hall, the congregation hall. Next one is we do not use anything else than the palla, the piece of cloth that groom has on his shoulder. No, sometimes the people bring the ropes with the flowers on that. That's not a palla. And that's not according to Rath Maryada. I'm telling you because I don't want to get trouble myself for doing not the right things. I'm telling you, so thank you. So, with that, we are going to start the segments of the marriage parts. First, we will have the singing of the holy hymn, Kita Ruri Kam Swar Pyakhe. After that singing is complete, then we will do the ardas, or you call it prayer, in which the lucky couple and their mom and dad from each side will stand. The rest of the congregation will sit down, stay sitting as you are sitting very nicely and quietly, and we are all focusing on the ceremony part now. So, after ardas, or the short prayer, our priest, Bhai Sahib Anwari Singh Ji, we call it Granthi, he will take the Hukamnama. What's Hukamnama for those who don't know it? Hukamnama is reciting of Gurbani from Guru Granth Sahib, reciting one of the stanza at random. That's called Hukamnama, like the order of the judge in a court. After Hukamnama is complete, we will have the Palla ceremony. I will help during the palla ceremony, so that both groom and the bride have to hold each end of the palla.
throughout the ceremony. Sometimes the one end, you know, they forget the other end. We have to correct that, but I'll help at that time. After Pala ceremony, we will do the actual part of the marriage, the Lama part. Lama part, we'll have recitation of each Lama at a time. I'm telling the lucky couple now, pay attention during the recitation of Gurbani. Jadon Gurbani padhi jani hai, usil tyan na sunna ji. So make sure you understand. And when you hear Nanak's name second time, at that indication for you to bow to Guru Granth Sahib and then start your first parikarma. You call it round in English. I call it a parikarma according to Rare Majala, with the groom leading the ceremony throughout. You will be walking to my side, keeping your right shoulder towards Guru Granth Sahib Ji. And Prabhu Joth will be walking behind him. After you go back during the first round, bow to Guru Granth Sahib, sit down and wait for the recitation of the second one. I did not ask you here one question. Do you want to listen part sitting or standing of Nama part? You both have to decide. Both are in the Rath Murjada. They are equally good. Baitke jaan kade hoke ji? Kade hoke? Theek hai, bahut changi gal ki thi. Haan ji. So, dass deyange jadon pehli lam shuru honi hogi, odon tusi uthna. Haan ji. Us dass deyange naal naal. Ishaare karke main tuhanu samjha dunga. I will be giving you gestures to help you out, make you comfortable, so that you are happy, you are comfortable. That's the intent of my service, of my seva. And I don't do seva. He's the one who is, you know, helping me out all the time. My God, my Vaheguru, my Guru Granth Sahib Ji. So, after four parikarmas, four rounds, four lamas, you will be sitting there to listen to the rest of the recitation or the singing of the few holy hymns. Thore hor shabd padhe jaane us baad lama to baad, then it will be complete. Phir assi sare ardas layi khade hovange. We will all stand for ardas. Ardas to baad phir hukam nama, then we will have the hukam nama again, and that should complete. Unless somebody wants to come and speak from the podium to congratulate the couple, and we will also honor the couple, and then we will have the distribution of kara prasad, you call it sweet pudding, and that should complete the whole ceremony. Then you will go and take your lunch after the whole thing is complete. So upon shuru kare, let's start with the holy hymn, singing of that Kita Lodi Kam Chhaat.

ਚੜ੍ਹਦੀ ਕਲਾ ਤੇਰੇ ਪਾਣੀ ਸਰਬਤ ਸ੍ਰੀ ਅਕਾਲ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਆਓ ਹੁਣ ਲਾਵਾਂ ਦਾ ਪਾਠ ਪ੍ਰਾਰੰਭ ਹੋਏਗਾ। ਸੁਭਾਗ ਜੋੜੀ ਨੂੰ ਬੇਨਤੀ ਹੈ ਕਿ ਆਪ ਜੀ ਨੇ ਬੜੇ ਧਿਆਨ ਦੇ ਨਾਲ ਪਾਠ ਸਰਵਣ ਕਰਨਾ ਹੈ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਚਾਰ ਲਾਵਾਂ ਬਖਸ਼ਿਸ਼ ਕੀਤੀਆਂ ਹਨ। ਗ੍ਰਿਸ਼ ਧਰਮ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਆਪਾਂ ਇਹਨਾਂ ਦਾ ਪਾਠ ਸਰਵਣ ਕਰਨਾ ਹੁੰਦਾ ਹੈ। ਸੋ ਜਦੋਂ ਪਹਿਲੀ ਲਾਮ ਦੀ ਸੰਪੂਰਨਤਾ ਹੋਏਗੀ, ਭਾਵ ਅੰਤਲੀਆਂ ਪੰਕਤੀਆਂ ਦੋ ਵਾਰੀ ਪੜ੍ਹੀਆਂ ਜਾਣਗੀਆਂ। ਆਪ ਜੀ ਨੇ ਬੜੇ ਪਿਆਰ ਦੇ ਨਾਲ ਗੁਰੂ ਸਾਹਿਬ ਜੀ ਦੇ ਸਨਮੁਖ ਮੱਥਾ ਟੇਕਣਾ ਹੈ। ਮੱਥਾ ਟੇਕਣ ਤੋਂ ਬਾਅਦ ਮੇਰੇ ਸੱਜੇ ਹੱਥ ਪਰਿਕਰਮਾ ਕਰਨੀ, ਆਹਿਸਤਾ ਆਹਿਸਤਾ ਫਿਰ ਮੱਥਾ ਟੇਕ ਕੇ ਦੂਸਰੀ ਲਾਮ ਸੁਣਨ ਵਾਸਤੇ ਖੜ੍ਹੇ ਹੋ ਜਾਣਾ ਹੈ। ਇਸੇ ਤਰ੍ਹਾਂ ਚਾਰ ਲਾਵਾਂ ਦਾ ਪਾਠ ਹੋਏਗਾ। ਹਰ ਵਾਰੀ ਆਪ ਜੀ ਨੇ ਮੱਥਾ ਟੇਕ ਕੇ ਪਰਿਕਰਮਾ ਸ਼ੁਰੂ ਕਰਨੀ ਹੈ ਅਤੇ ਮੱਥਾ ਟੇਕ ਕੇ ਫਿਰ ਆਪਣੇ ਥਾਂ 'ਤੇ ਅਗਲੀ ਲਾਮ ਸ਼ਰਵਣ ਕਰਨ ਵਾਸਤੇ ਖੜ੍ਹੇ ਹੋ ਜਾਣਾ ਹੈ ਜੀ। ਸੰਗਤ ਨੇ ਵੀ ਪਿਆਰ ਸਹਿਤ ਇਸੇ ਤਰ੍ਹਾਂ ਬੈਠ ਕੇ ਆਨੰਦ ਮਾਨਣਾ ਹੈ। ਆਓ ਪਿਆਰ ਸਹਿਤ ਸਰਵਣ ਕਰੀਏ।

ਪਿਆਰੀ ਸਾਧ ਸੰਗਤ ਜੀਓ, ਅਨੰਤ ਕਾਰਜਾਂ ਦੀ ਮਰਿਆਦਾ ਦੇ ਅਨੁਸਾਰ ਅੰਮ੍ਰਿਤਮਈ ਬਾਣੀ ਦੇ ਦੋ ਸ਼ਬਦ 5-7 ਮਿੰਟ ਵਿੱਚ ਗਾਇਨ ਕਰਕੇ ਜ਼ਿਆਦਾ ਸਮਾਂ ਆਪ ਜੀ ਦਾ ਨਾਂ ਲੈਂਦੇ ਹੋਏ ਆਪ ਜੀ ਪਾਸੋਂ ਖਿਮਾ ਦੇ ਜਾਚਕ ਹੋਵਾਂਗੇ। ਬੜੇ ਹੀ ਪਿਆਰ ਦੇ ਨਾਲ ਸੁਭਾਗ ਭਰੀ ਜੋੜੀ ਨੇ ਚਾਰ ਪ੍ਰਕਰਮਾਂ ਸਤਿਗੁਰਾਂ ਦੇ ਦੁਆਲੇ ਕਰਕੇ ਕੀਤੀਆਂ ਹਨ ਅਤੇ ਜ਼ਿੰਦਗੀ ਭਰ ਇੱਕ ਦੂਸਰੇ ਨਾਲ ਸਾਥ ਨਿਭਾਉਣ ਦਾ ਪ੍ਰਣ ਕੀਤਾ ਹੈ। ਗੁਰੂ ਕਿਰਪਾ ਕਰੇ, ਸੁਭਾਗ ਭਰੀ ਜੋੜੀ ਦੇ ਸਿਰ ਤੇ ਸਤਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ, ਦੋਨਾਂ ਪਰਿਵਾਰਾਂ ਦੀ ਆਪਸ ਵਿੱਚ ਬਣ ਆਵੇ, ਸੁਭਾਗ ਭਰੀ ਜੋੜੀ ਦੀ ਆਪਸ ਵਿੱਚ ਬਣ ਆਵੇ, ਸਤਿਗੁਰੂ ਜੀ ਗ੍ਰਿਸ਼ਤ ਜੀਵਨ ਦੇ ਸਾਰੇ ਸੁੱਖ ਜੋੜੀ ਦੀ ਝੋਲੀ ਵਿੱਚ ਪਾ ਕੇ ਨਿਵਾਜਣਾ ਕਰਨ, ਇਹ ਸਾਡੀ ਅਰਦਾਸ ਬੇਨਤੀ ਹੈ। ਸੋ ਆਓ 5-7 ਮਿੰਟ ਵਿੱਚ ਆਪ ਜੀ ਪਾਸੋਂ ਖਿਮਾ ਦੇ ਜਾਚਕ ਹੋਵਾਂਗੇ। ਅੰਮ੍ਰਿਤਮਈ ਬਾਣੀ ਦਾ ਸ਼ਬਦ, ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ, ਮਿਲ ਕਰਕੇ ਗਾਇਨ ਕਰੀਏ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਉ ਨਿਧ ਆਵੈ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀ ਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਿੱਠ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀ ਸਥਿਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤੇ ਆਵੇ ਚਿਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਹਾਈ ਦਤਾਰ ਜੀ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਦਾਨ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀਆਂ ਦੇ ਅਪਾਰ ਬਖਸ਼ਿਸ਼ ਮਹਿਰਾਮਤ ਹੋਈ ਆਪ ਜੀ ਕਾ ਪਾਵਨ ਪਵਿੱਤਰ ਫੁਰਮਾਨ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਦੇ ਮਾਂ ਵਾਕ ਅਨੁਸਾਰ ਅੱਜ ਆਪ ਜੀ ਕੇ ਹਜੂਰ ਸੁਭਾਗ ਜੋੜੀ ਕਾਕਾ ਏਕਜੋਤ ਸਿੰਘ ਸਪੁੱਤਰ ਸਰਦਾਰ ਜਸਵਿੰਦਰ ਸਿੰਘ ਵਰਮਾ ਬੀਬੀ ਕੁਲਦੀਪ ਕੌਰ ਅਤੇ ਬੱਚੀ ਪ੍ਰਭਜੋਤ ਕੌਰ ਸਪੁੱਤਰੀ ਸ੍ਰੀ ਪ੍ਰੇਮ ਕੁਮਾਰ ਅਤੇ ਬੀਬੀ ਚਰਨਜੀਤ ਕੌਰ ਗਰੀਬ ਨਵਾਜ਼ ਇਸ ਸੁਭਾਗ ਜੋੜੀ ਦੇ ਆਪ ਜੀ ਕੇ ਹਜੂਰ ਆਨੰਦ ਕਾਰਜ ਹੋਏ ਹਨ। ਸਤਿਗੁਰੂ ਜੀਓ ਆਨੰਦ ਕਾਰਜ ਦੀ ਮਰਿਆਦਾ ਨੂੰ ਨਿਭਾਉਂਦਿਆਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਆਪ ਜੀ ਨੇ ਖਿਮਾ ਕਰ ਦੇਣੀਆਂ ਅੱਗੇ ਤੋਂ ਆਪ ਕਿਰਪਾ ਕਰਕੇ ਆਪਣੇ ਦਰ ਘਰ ਦੀ ਸੇਵਾ ਦੇ ਯੋਗ ਬਣਾ ਲੈਣਾ। ਗਰੀਬ ਨਵਾਜ ਕਿਰਪਾ ਕਰਨੀ ਇਸ ਸੁਭਾਗ ਜੋੜੀ ਦੇ ਸਿਰ ਤੇ ਸਦਾ ਮੇਰਾ ਭਰਿਆ ਹੱਥ ਰੱਖਣਾ ਗ੍ਰਿਸ਼ਤ ਧਰਮ ਦੀਆਂ ਸਾਰੀਆਂ ਖੁਸ਼ੀਆਂ ਖੇੜੇਨਾਂ ਨੂੰ ਪ੍ਰਦਾਨ ਕਰਨਾ ਰਹਿਮਤਾਂ ਕਰਨੀਆਂ ਗਰੀਬ ਨਵਾਜ ਗ੍ਰਿਸ਼ਤ ਧਰਮ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਲਈ ਆਪ ਜੀ ਨੇ ਤਾ ਉਮਰ ਇਸੇ ਤਰ੍ਹਾਂ ਮਾਰਗ ਦਰਸ਼ਨ ਕਰਦੇ ਰਹਿਣਾ ਰਹਿਮਤਾਂ ਕਰਨੀਆਂ ਦੋਹਾਂ ਪਰਿਵਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ

ਸੰਗਤਾਂ ਦੀਆਂ ਅਰਦਾਸਾਂ ਬੇਨਤੀਆਂ ਦਰ ਤੇ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਵਾਜਣਾ। ਗਰੀਬ ਨਵਾਜ ਇਸ ਵਕਤ ਕਿਰਪਾ ਕਰੋ, ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਬਖਸ਼ੋ ਜੀ, ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ਿਸ਼ ਕਰੋ। ਅੱਖਰਵਾਦ ਘਾਟ ਭੁੱਲ ਚੁੱਕ ਨੂੰ ਆਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚੇਤਾ ਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ

ਵਾਹਿਗੁਰੂ ਜੀ ਕੀ ਫਤਿਹ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ, ਨਿਮਕੇ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ। ਬੜੇ ਹੀ ਖੁਸ਼ੀਆਂ ਭਰੇ ਮੌਕੇ ਤੇ ਜਦੋਂ ਆਨੰਦ ਕਾਰਜ ਏਕਜੋਤ ਸਿੰਘ ਤੇ ਪ੍ਰਭਜੋਤ ਕੌਰ ਦੇ ਤੰਤਰ ਗੁਰੂ ਗ੍ਰੰਥ ਸਾਹਿਬ ਜੀ ਦੀ ਵਪਾਰ ਬਖਸ਼ਿਸ਼ ਦੁਆਰਾ ਨਿਰਵਿਘਨਤਾ ਸਾਹਿਤ ਸੰਪੂਰਨ ਹੋਏ ਨੇ, ਇਸ ਖੁਸ਼ ਭਰੇ ਮੌਕੇ ਤੇ ਮੈਂ ਸੁਭਾਗ ਜੋੜੀ ਨੂੰ, ਉਹਨਾਂ ਦੇ ਮਾਤਾ ਪਿਤਾ, ਰਿਸ਼ਤੇਦਾਰਾਂ, ਸਾਖ ਸੰਬੰਧੀਆਂ, ਮਿੱਤਰਾਂ, ਦੋਸਤਾਂ, ਸਹੇਲੀਆਂ, ਸਭਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਨਾਲ ਗੁਰੂ ਪਾਤਸ਼ਾਹ ਅਰਦਾਸ ਕਰਦਾ ਹਾਂ ਕਿ ਉਹਨਾਂ ਦੀ ਜੋੜੀ ਸਦਾ ਲਈ ਬਣੀ ਰਹੇ। ਜੋੜੀ ਜਿਵੇਂ ਜੁਗ ਚਾਰ ਤਿਹਾਰੀ ਗੁਰਬਾਣੀ ਦਾ ਫਰਮਾਨ ਹੈ, ਤੇ ਨਾਲ ਅਰਦਾਸ ਕਰਦਾ ਅਕਾਲ ਪੁਰਖ ਪਾਸ ਕਿ ਉਹਨਾਂ ਨੂੰ ਉਹ ਸਦਾ ਖੁਸ਼ੀਆਂ, ਖੇੜੇ, ਸੁੱਖਾਂ, ਸਫਲਤਾਵਾਂ ਬਖਸ਼ਦਾ ਹੋਇਆ ਤੇ ਇਸ ਜੀਵਨ ਦੇ ਅੰਦਰ ਇੱਕ ਦੂਜੇ ਦਾ ਸਾਥ ਨਿਭਾਉਣ ਦਾ ਉੱਦਮ ਤੇ ਬਲ ਬਖਸ਼ੇ ਤੇ ਨਾਲ ਉਹਨਾਂ ਨੂੰ ਇਸ ਗ੍ਰਹਿਸਥੀ ਜੀਵਨ ਦੀਆਂ ਜ਼ਿੰਮੇਵਾਰੀਆਂ ਨੂੰ ਵੀ ਨਿਭਾਉਣ ਦਾ, ਥਾਰਾ ਤੇ ਫਰਜ਼ਾਂ ਨੂੰ ਨਿਭਾਉਣ ਦਾ ਵੀ ਗੁਰੂ ਉਹਨਾਂ ਨੂੰ ਬਲ ਬਖਸ਼ੇ, ਉੱਦਮ ਬਖਸ਼ੇ। ਤੇ ਮੈਂ ਹੁਣ ਇੰਗਲਿਸ਼ ਦੇ ਵਿੱਚ ਕਹਿ ਦੇਵਾਂ ਤਾਂ ਕਿ ਜਿਹੜੇ ਨਾਲ ਪੰਜਾਬੀ ਸਪੀਕਰ ਉਹਨਾਂ ਨੂੰ ਵੀ ਪਤਾ ਲੱਗ ਜਾਏ। ਇਟਸ ਵੈਰੀ ਆਸਪੀਸ਼ੀਅਸ ਕੁਐਸਚਨ ਦੈਟ ਵੀ ਵਰ ਏਬਲ ਟੂ ਕੰਪਲੀਟ ਦ ਮੈਰਿਜ ਸੈਰੇਮਨੀ ਆਫ ਏਕਜੋਤ ਸਿੰਘ ਵਿਦ ਪ੍ਰਭਜੋਤ ਕੌਰ ਅਕੋਰਡਿੰਗ ਟੂ ਸਿੱਖ ਰਹਿਤ ਮਰਜ਼ਾਦਾ ਐਂਡ ਅਕੋਰਡਿੰਗ ਟੂ ਦ ਬਲੈਸਿੰਗ ਆਫ ਗੁਰੂ ਗ੍ਰੰਥ ਸਾਹਿਬ ਜੀ, ਐਂਡ ਇਟਸ ਵੈਰੀ ਹੈਪੀ ਮੂਮੈਂਟ ਫਾਰ ਦ ਕਪਲ ਐਂਡ ਫਾਰ ਆਲ ਦ ਗੈਸਟ ਐਟ ਦਿਸ ਟਾਈਮ ਆਈ ਕੰਗਰੈਚੁਲੇਟ ਦ ਕਪਲ, ਦੇਅਰ ਪੇਰੈਂਟਸ, ਦੇਅਰ ਰਿਲੇਟਿਵਸ, ਦੇਅਰ ਫਰੈਂਡਸ ਐਂਡ ਆਲ ਗੈਸਟ ਔਨ ਬੋਥ ਸਾਈਡਸ, ਐਂਡ ਆਲਸੋ ਪ੍ਰੇ ਟੂ ਵਾਹਿਗੁਰੂ ਦੈਟ ਵਾਹਿਗੁਰੂ ਗਿਵ ਦੈਮ ਸਟਰੈਂਥ ਟੂ ਸਟੇ ਟੂਗੈਦਰ ਇਨ ਦਿਸ ਲਾਈਫ, ਐਂਡ ਆਲਸੋ ਗਿਵ ਦੈਮ ਸਟਰੈਂਥ ਟੂ ਫਾਲੋ ਦ ਰੂਲਸ ਐਂਡ ਰੈਗੂਲੇਸ਼ਨਸ ਆਫ ਅ ਮੈਰਿਡ ਲਾਈਫ ਐਂਡ ਹੈਲਪ ਈਚ ਅਦਰ ਐਂਡ ਆਲਸੋ ਸਟੇ ਟੂਗੈਦਰ ਐਂਡ ਡੂ ਦ ਆਲ ਦ ਰਿਸਪੋਂਸਿਬਿਲਿਟੀਜ਼ ਆਫ ਮੈਰਿਡ ਲਾਈਫ। ਹੁਣ ਪੰਜਾਬੀ 'ਚ ਕਹਿ ਦਿਆਂ ਕਿ ਨਾਓ ਵੀ ਆਰ ਗੋਇੰਗ ਟੂ honor the couple and this ceremony will be completed by Bhai Sapai Navneet Singh Ji. Bhai Sapai Navneet Singh Ji ਹੁਣ ਬੱਚਿਆਂ ਨੂੰ ਫਿਰ ਉਹ ਪਾਓ ਬਖਸ਼ਿਸ਼ ਕਰਨਗੇ, ਸਨਮਾਨ ਕਰਨਗੇ। ਉਹਨਾਂ ਨੂੰ ਬੇਨਤੀ ਆ ਖੜੇ ਹੋ ਜਾਣ ਜੀ, ਉਹ ਪਲੀਜ਼ ਸਟੈਂਡ ਅਪ ਫਾਰ ਰਿਸੀਵਿੰਗ ਦ ਸੋ ਪਾਓ, ਖੜੇ ਹੋ ਜਾਓ ਜੀ ਦੋਨੋਂ ਜਣੇ, ਮੱਥਾ ਟੇਕ ਕੇ।

ਅਕਾਲ। ਬੈਠ ਜਾਓ ਜੀ, ਸਿੱਟ ਡਾਊਨ। ਥੈਂਕ ਯੂ। ਤੇ ਇਹ ਸਿਰੋਪੇ ਦੋਨਾਂ ਨੂੰ ਦਿੱਤੇ ਗਏ, ਬੋਥ ਆਰ ਗਿਵਨ ਦਾ ਸਿਰੋਪਾਸ ਇਨ ਸਿੱਖਇਜ਼ਮ, ਬੋਥ ਹੈਵ ਈਕੁਅਲ ਸਟੈਟਸ, ਦੈਟਸ ਵਾਈ ਵੀ ਆਨਰ ਦੈਮ ਈਕੁਅਲੀ, ਐਂਡ ਸਿੱਖਇਜ਼ਮ ਸਟਾਰਟਡ ਵਿਦ ਈਕੁਅਲ ਸਟੈਟਸ ਐਜ ਇਟ ਵਾਜ ਫਾਊਂਡਡ ਇਨ ਦਾ ਫਸਟ ਪਲੇਸ, ਲਾਈਕ ਅਦਰ countries, other religions, and people are making rules and regulations now, but we have them in the on the first day of our religion. So, bahut bahut dhanwad Bhai Sahib Namreet Singh ji da, jinhane samman bachiyan pradan kita hega, te main hun aap dona saryan prahunyan da dhanwadi haan, jehde aap dona pasyan de sadde te aake ajj ਵਿਆਹ ਦੇ ਵਿੱਚ ਹਾਜ਼ਰੀਆਂ ਭਰੀਆਂ, ਜਿਨ੍ਹਾਂ ਨੇ ਦੂਰੋਂ ਨੇੜਿਓ ਆ ਕੇ ਸਭ ਦਾ ਹਾਰਦਿਕ ਹਾਰਦਿਕ ਧੰਨਵਾਦ। ਧੰਨਵਾਦ ਸਾਡੇ ਕੀਰਤਨ ਜਥੇ ਭਾਈ ਸਾਹਿਬ ਅਸਨਾਮ ਸਿੰਘ ਜੀ ਗੁਰਦਾਸਪੁਰ ਵਾਲਿਆਂ ਦਾ, ਧੰਨਵਾਦ ਭਾਈ ਸਾਹਿਬ ਨਵਨੀਤ ਸਿੰਘ ਜੀ ਦਾ ਜਿਨ੍ਹਾਂ ਨੇ ਸਾਨੂੰ ਬਾਣੀ ਅਤੇ ਨਾਲ ਅਰਦਾਸ ਸਰਵਣ ਕਰਵਾਈ ਹੈਗੀ ਹੈ। ਧੰਨਵਾਦ ਸਾਡੇ ਆਟੋ ਵਿਜਿਟ ਰੂਮ ਵਾਲਿਆਂ ਦੀ ਟੀਮ ਦਾ, ਜਿਹੜੇ ਸਾਰਾ ਡਿਸਪਲੇ ਕਰ ਰਹੇ ਸੀਗੇ ਇੱਥੇ ਉੱਪਰ ਸਕਰੀਨਾਂ 'ਤੇ। ਧੰਨਵਾਦ ਸਾਡੇ ਦੋ ਕਮੇਟੀ ਮੈਂਬਰਾਂ ਦਾ, ਸਰਦਾਰ ਸੋਹਣ ਸਿੰਘ ਧਨੋਤਾ ਅਤੇ ਸਰਦਾਰ ਕਿਰਪਾਲ ਸਿੰਘ ਅਟਵਾਲ, ਜਿਹੜੇ ਇਹ ਸਾਰੀ ਸੈਨਿਕ ਜਿਹੜਾ ਇਹ ਬੱਚਿਆਂ ਦੇ ਨਾਲ ਇੱਕ ਦੋ ਹਫ਼ਤੇ ਪਹਿਲਾਂ ਹੀ ਰਲ ਕੇ ਅਤੇ ਉਹ ਇਹਨਾਂ ਨੂੰ ਮਦਦ ਕਰਦੇ ਨੇ, ਵਿਆਹ ਦੇ ਵਾਸਤੇ ਤਿਆਰੀ ਕਰਦੇ ਨੇ। ਧੰਨਵਾਦ ਸਾਡੇ ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਸਾਹਿਬ ਪਰਮਿੰਦਰ ਸਿੰਘ ਬਾਜਵਾ ਜੀ ਦਾ ਜੀ। ਧੰਨਵਾਦ ਸਮੂਹ ਪ੍ਰਬੰਧਕ ਕਮੇਟੀ ਦਾ ਜੋ ਜਿਨ੍ਹਾਂ ਨੇ ਸਾਨੂੰ ਸਾਰਾ ਇਹ ਮੌਕਾ ਦਿੱਤਾ ਸਾਰਾ ਕੁਛ ਕਰਨ ਦਾ। ਸੋ ਹੁਣ ਪ੍ਰਸ਼ਾਦ ਵਰਤਣ ਤੋਂ ਬਾਅਦ ਆਪ ਜੀ ਨੇ ਕਿਸੇ ਨੇ ਹੁਣ ਬੋਲਣਾ ਅਤੇ ਆ ਕੇ ਕਿਸੇ ਨੇ ਵਧਾਈਆਂ ਦੇਣੀਆਂ ਜੀ, ਕਿਸੇ ਨੇ ਹਾਂਜੀ। ਸੋ ਨਹੀਂ ਤਾਂ ਫਿਰ ਕਿਸੇ ਨੇ ਬੱਚਿਆਂ ਨੂੰ ਸ਼ਗਨ ਦੇਣਾ ਦੇ ਦਿਓ ਕਿ ਉਸੇ ਲੰਗਰ 'ਚ ਦੇਣਾ। ਹਾਂਜੀ।

ਹੋਗੇ ਜੀ। ਹਾਂਜੀ ਅੱਛਾ ਜੀ, ਮੈਨੂੰ ਪਤਾ ਨਹੀਂ ਲੱਗਦਾ।

ਬਹੁਤ ਬਹੁਤ ਧੰਨਵਾਦ ਜੀ, ਅਤੇ ਨਾਲ ਜਿਹੜੇ ਆਡੋ ਵਿਜੂਅਲ ਕੈਮਰੇ ਵਾਲੇ ਸਾਰੇ ਆਏ ਆ ਨਾਲ ਦੋਨਾਂ ਪਾਸਿਆਂ ਦੇ, ਉਹਨਾਂ ਦਾ ਵੀ ਧੰਨਵਾਦ। ਆਮ ਥੈਂਕਫੁਲ ਟੂ ਦਾ ਕੈਮਰਾਮੈਨ ਹੂ ਆਰ ਡੂਇੰਗ ਏ ਗ੍ਰੇਟ ਜੋਬ ਐਂਡ ਦੇ ਡਿਡ ਨਾਟ ਡਿਸਟਰਬ ਮੀ ਐਟ ਆਲ। ਆਈ ਲਾਈਕ ਦੈਟ ਐਂਡ ਦੇਰ ਇਜ ਡਿਸਟਰਬੈਂਸ ਦੈਨ ਯੂ ਕੈਨ ਨਾਟ ਡੂ ਦ ਥਿੰਗਸ ਦੈਟ ਯੂ ਵਾਂਟ ਟੂ ਡੂ ਅਕੋਰਡਿੰਗ ਟੂ ਰਹਿਰ ਮਰਜ਼ਾਦਾ, ਦੈਨ ਯੂ ਗੈਟ ਇੰਟਰਪਟਡ, ਸੋ ਦੈਟਸ ਵੈਰੀ ਨਾਈਸ ਆਫ ਦੈਮ ਨਾਟ ਟੂ ਇੰਟਰਪਟ ਮੀ। ਥੈਂਕ ਯੂ। ਹਾਂਜੀ, ਖੜ੍ਹੇ ਕਰ ਲਓ ਜੀ, ਹੁਣ ਬੇਸ਼ੱਕ ਮੱਥਾ ਟੇਕ ਕੇ ਖੜ੍ਹੇ ਹੋ ਜਾਓ ਜੀ। ਗੁਰੂ ਦੀ ਕਿਰਪਾ ਹੋ ਗਈ ਹੈ, ਬਹੁਤ ਬਹੁਤ ਬਹੁਤ ਚੜ੍ਹਦੀਆਂ ਕਲਾਂ ਬਖਸ਼ੇ ਗੁਰੂ, ਖੁਸ਼ੀਆਂ ਬਖਸ਼ੇ। ਚਲੋ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਮੈਨੂੰ ਸੇਵਾ ਬਖਸ਼ਣ ਲਈ। ਆਮ ਥੈਂਕਫੁਲ ਟੂ ਆਲ ਆਫ ਯੂ ਟੂ ਗਿਵ ਮੀ ਦ ਅਪਰਚੁਨਿਟੀ ਟੂ ਡੂ ਦ ਸਰਵਿਸ ਹੀਅਰ। ਆਈ ਐਮ ਰੀਅਲੀ ਥੈਂਕਫੁਲ ਟੂ ਆਲ ਆਫ ਯੂ ਹੂ ਕੇਮ ਫਰੋਮ ਨੀਅਰ ਐਂਡ ਫਾਰ to attend this marriage. And also you are welcome to Sekhardwar any time to want to visit it. It's open during the working hours to any person without any questions. So aao hun apan fateh sanji kariye. Waheguru ji ka khalsa, waheguru ji ki fateh.

Gracias.

Thank you.

Okay.

Thank you.

ਇੱਕ ਹੈ।

aile.

Ja, aber das ist ja auch so.